ਤੇ ਉਹ ਰਿੱਖੀ ਇੱਕ ਸਰੀਰ ਦਾ ਪਿੰਜਰ ਹੀ ਰਹਿ ਗਿਆ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਉਹਦਾ ਸਿਰ ਰੱਖਿਆ, ਮੁੱਖ ਤੇ ਛੱਟੇ ਦਿੱਤੇ ਜਲ ਦੇ, ਸਿਰ ਤੇ ਹੱਥ ਰੱਖਿਆ ਤੇ ਰਿੱਖੀ ਨੇ ਅੱਖਾਂ ਖੋਲੀਆਂ, ਪੁੱਛਿਆ ਕਿਹੜਾ ਸਮਾਂ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਕਲ ਯੁਗ ਹੈ, ਕਲ ਯੁਗ ਕੰਮਿਆ। ਰਿੱਖੀ ਕਹਿਣ ਲੱਗਾ ਮੈਨੂੰ ਕਲ ਯੁਗ ਦੀ ਤੱਤੀ ਵਾਹ ਨਾ ਲੱਗੇ, ਮੈਨੂੰ ਬਚਾ ਲਓ। ਤੇ ਫਿਰ ਝੱਟ ਖਿਆਲ ਆਇਆ ਉਹ ਮੈਂ ਆਪ ਹੀ ਤਾਂ ਕਲ ਯੁਗ ਵਿੱਚ ਆਉਣਾ ਚਾਹੁੰਦਾ ਸਾਂ ਕਿ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਾਂ, ਉਸ ਨਿਰੰਕਾਰ ਦੇ ਦਰਸ਼ਨ ਕਰਾਂ। ਤੇ ਫਿਰ ਕਹਿਣ ਲੱਗਾ ਰਿੱਖੀ ਕਿ ਕਲ ਯੁਗ ਵਿੱਚ ਗੁਰੂ ਨਾਨਕ ਨੇ ਆਉਣਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਦੀ ਗੋਦ ਵਿੱਚ ਰਿੱਖੀ ਦਾ ਸਿਰ ਹੈ, ਦਸਮ ਦੁਆਰ ਤੋਂ ਸਵਾਸ ਥੱਲੇ ਉਤਰੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਸਵਾਸ ਉਤਾਰੇ ਤੇ ਪੁੱਛਦਾ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ। ਕੋਲ ਖੜੋਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਦੀ ਗੋਦ ਵਿੱਚ ਹੀ ਤੇਰਾ ਸਿਰ ਹੈ ਰਿੱਖੀ। ਸਾਧ ਸੰਗਤ ਬੋਲੋ ਸ੍ਰੀ। ਉਸ ਵੇਲੇ ਜਿਸ ਵੇਲੇ ਰਿੱਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕੀਤੇ, ਕਹਿਣ ਲੱਗਾ ਸੱਚਮੁੱਚ ਗੁਰੂ ਅਰਜਨ ਦੇਵ ਹੀ ਹਰੀ ਦਾ ਰੂਪ ਹੈ। ਤਾਂ ਫਿਰ ਉਸ ਰਿੱਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਸਵਾਸ ਛੱਡ ਦਿੱਤੇ ਤੇ ਫਿਰ ਜੂਨੀਆਂ ਤੋਂ ਮੁਕਤ ਹੋ ਕੇ ਨਿਰੰਕਾਰ ਦੇ ਦੇਸ਼ ਚਲਾ ਗਿਆ। ਤਾਂ ਹੀ ਆਖਿਆ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਆ। ਜੋ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਪਿਆਰ ਨਾਲ, ਸਿਦਕ ਨਾਲ, ਭਰੋਸੇ ਨਾਲ ਜਪੇਗਾ ਪਿਆਰੀ ਸਾਧ ਸੰਗਤ, ਉਹ ਜੂਨਾ ਤੋਂ ਰਹਿਤ ਹੋ ਜਾਵੇਗਾ। ਜੂਨਾ ਤੇ ਫਿਰ 84 ਲੱਖ ਤ੍ਰਿਗੜ ਜੂਨਾ ਵਿੱਚ ਨਾ ਆਵੇਗਾ। ਉਹ ਜੋ ਜਪੇਗਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਆ ਪਿਆ।

ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ, ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਭ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਧ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰੂ ਨਾਨਕ ਸਿੰਘ ਜੀ ਪਾਸੋਂ ਸ਼ਬਦ ਹਰ ਜਨ ਰਾਮ ਨਾਮ ਗੁਣ ਗਾਵੈ।

ਮੇਰੀਆਂ ਭੈਣਾਂ ਵੀ ਜਕਾਰੇ ਦੀ ਬਖਸ਼ਿਸ਼ ਕਰ, ਕੋਈ ਭੈਣ ਉਸਕੇ ਜਕਾਰੇ ਛੱਡੀ। ਆਓ ਜੀ ਅਦਰ ਸ਼ਬਦ।

ਹਜ਼ੂਰੀਏ ਸਨ, ਸਾਹਿਬ ਦਾ ਇਸ਼ਨਾਨ ਕਰਾਉਂਦੇ ਸਨ, ਸਾਹਿਬ ਦੇ ਚਰਨ ਅੰਮ੍ਰਿਤ ਪੀਣ ਦਾ ਕਈ ਵਾਰੀ ਮੌਕਾ ਮਿਲਿਆ, ਸਾਹਿਬ ਦੇ ਚਰਨਾਂ ਨੂੰ, ਚਰਨ ਕਮਲਾਂ ਨੂੰ ਆਪਣੇ ਅੰਜੂਆਂ ਨਾਲ ਵੀ ਵੈਰਾਗ ਚ ਆ ਕੇ ਇਸ਼ਨਾਨ ਕਰਾਇਆ। ਉਹੀ ਅੰਜੂ ਚਰਨਾਂ ਦੇ ਉੱਤੇ ਚੱਟੇ, ਤੜਪ ਕੇ ਉੱਠੀ, ਇੱਕ ਫਰਿਆਦ ਉੱਠੀ, ਇੱਕ ਪਕਾਰ ਉੱਠੀ ਦਿਲੋਂ ਕਿ ਹੇ ਸੱਚੇ ਪਾਤਸ਼ਾਹ, ਹੇ ਮੇਰੇ ਪ੍ਰੀਤਮ ਬਾਬਲ, ਤੂੰ ਤਾਂ ਵਸਿਆ ਪਿਆ ਮੇਰੇ ਪ੍ਰਾਣਾਂ ਦੇ ਵਿੱਚ। ਸੱਚੇ ਪਾਤਸ਼ਾਹ, ਸਾਰੀ ਜ਼ਿੰਦਗੀ ਗਰੀਬ ਨਵਾਜ ਤੇਰੇ ਚਰਨਾਂ ਨਾਲ ਨਿਭੀ ਹੈ, ਪ੍ਰੇਮ ਕੀਤਾ ਹੈ। ਗਰੀਬ ਨਵਾਜ, ਇਹ ਰਗਾਂ ਦੇ ਵਿੱਚ ਖੂਨ ਵੀ ਤੇਰੀ ਮਿਹਰ ਨਾਲ ਹੀ ਵਗਦਾ ਰਿਹਾ ਹੈ। ਸੱਚੇ ਪਾਤਸ਼ਾਹ, ਬਖਸ਼ਿਸ਼ ਕਰੋ ਕਿ ਇਹ ਸ਼ਹੀਦੀ ਖੂਨ ਜ਼ਾਇਆ ਨਾ ਚਲਾ ਜਾਏ, ਇਹ ਉਸੇ ਤਰ੍ਹਾਂ ਨਾ ਬਹਿ ਜਾਏ। ਗਰੀਬ ਨਵਾਜ ਤੇਰੇ ਚਰਨ ਕਮਲਾਂ ਦਾ ਇਸ਼ਨਾਨ ਕਰਾ ਦੇ। ਇੰਨੀ ਦੇਰ ਨੂੰ ਆਰਾ ਚੱਲਿਆ ਹੈ ਸੀਸ ਦੇ ਉੱਤੇ, ਇੱਕ ਖੂਨ ਦਾ ਫਵਾਰਾ ਉੱਠਿਆ ਹੈ। ਜਦੋਂ ਉਹ ਫੁੱਟਿਆ ਤੇ ਉਹ ਫਵਾਰਾ ਸਿੱਧਾ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਕਮਲਾਂ ਤੇ ਡੁੱਲ ਪਿਆ। ਚਰਨ ਕਮਲਾਂ ਦਾ ਇਸ਼ਨਾਨ ਹੋ ਰਿਹਾ ਹੈ ਸ਼ਹੀਦੀ ਖੂਨ ਦੇ ਨਾਲ। ਅਨਮਤੀ ਦਾਸ ਜੀ, ਜਿਨ੍ਹਾਂ ਦੇ ਸੀਸ ਦੇ ਵਿਚਾਰਾ ਹੈ, ਨੇਤਰ ਖੁੱਲੇ ਹਨ, ਇਸ ਮਿਹਰ ਨੂੰ ਆਪਣੇ ਪਾਵਨ ਨੇਤਰਾਂ ਨਾਲ ਦੇਖ ਰਹੇ ਹਨ, ਪਰ ਨਾਲ ਹੀ ਕੀ ਦੇਖਦੇ ਹਨ? ਜਿਸ ਤਰ੍ਹਾਂ ਪਿਤਾ ਜੀ ਬਿਆਨ ਕਰ ਰਹੇ ਹਨ, ਸਾਹਿਬ ਨੇ ਆਪਣੇ ਉਸ ਪਿਆਰੇ ਸਿੱਖ, ਉਸ ਗੁਰਮੁਖ ਦੇ ਉਹ ਸ਼ਹੀਦੀ ਖੂਨ ਨੂੰ ਆਪਣਾ ਸੱਜਾ ਹੱਥ ਥੱਲੇ ਕਰਕੇ ਉਂਗਲੀ ਨਾਲ ਲਗਾਇਆ, ਔਰ ਫਿਰ ਆਪਣੇ ਮਸਤਕ ਤੇ ਲਗਾ ਲਿਆ। ਮਤੀ ਦਾਸ ਜੀ ਦੇਖ ਰਹੇ ਹਨ। ਸਾਧ ਸੰਗਤ ਜੀ, ਉਸ ਵੇਲੇ ਮਤੀ ਦਾਸ ਜੀ ਦੇ ਦਿਲ ਦੀ ਅਵਸਥਾ ਕੀ ਹੋਏਗੀ? ਪਿਤਾ ਜੀ ਕਹਿਣ ਲੱਗੇ ਕਿ ਅਸੀਂ ਦੇਖ ਰਹੇ ਹਨ ਕਿ ਮਤੀ ਦਾਸ ਜਿਹੜਾ ਹਮੇਸ਼ਾ ਤਿਸ ਗੁਰ ਕੋ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਗੁਰ ਮੇਰੀ ਦਾਸ, ਅੱਜ ਸਾਹਿਬ ਉਸ ਨੂੰ ਆਪਣੀ ਤਰਕੁਟੀ ਤੇ ਬਿਠਾਏ ਹੋਏ। ਸਤਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੇ। ਜੇ ਸਿੱਖ ਗੁਰੂ ਨੂੰ ਸਵਾਸ ਸਵਾਸ ਸਿਮਰਦਾ ਹੈ, ਗੁਰੂ ਹੀ ਉਹਦੇ ਪ੍ਰਾਣ ਹਨ, ਤੇ ਫਿਰ ਗੁਰੂ ਆਪਣੇ ਸਿੱਖ ਨੂੰ ਆਪਣੇ ਪ੍ਰਾਣਾਂ ਨਾਲੋਂ ਵੀ ਅਜ਼ੀਜ਼ ਸਮਝਦਾ ਹੈ, ਆਪਣੇ ਪ੍ਰਾਣਾਂ ਨਾਲੋਂ ਵੀ ਨੇੜੇ ਸਮਝਦਾ ਹੈ। ਇਹ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ। ਬਾਬਾ ਨਰ ਸਿੰਘ ਸਾਹਿਬ ਨੇ ਕੀ ਫਰਮਾਇਆ? ਲੋਕ ਕਿਤਾਬਾਂ ਲਿਖ ਕੇ ਰੱਖ ਗਏ ਹਨ ਕਿ ਉੱਤਮ ਕਰਮ ਕਿਹੜਾ ਹੈ ਤੇ ਮੰਦਾ ਕਰਮ ਕਿਹੜਾ ਹੈ। ਸਿੱਖ ਦੀ ਗੁਰੂ ਨਾਲ ਨਿਭ ਜਾਏ, ਸਿੱਖ ਦੀ ਗੁਰੂ ਦੇ ਚਰਨਾਂ ਨਾਲ ਬਣਿਆ ਵੇ, ਇਹਦੇ ਨਾਲੋਂ ਬਾਬਾ ਨਰ ਸਿੰਘ ਸਾਹਿਬ ਨੇ ਫਰਮਾਇਆ, ਕੋਈ ਉੱਤਮ ਕਰਮ ਹੋਰ ਨਹੀਂ। ਔਰ ਸਿੱਖ ਦੀ ਗੁਰੂ ਨਾਲ ਨਾ ਨਿਭ ਸਕੇ, ਨਾ ਬਣ ਸਕੇ, ਇਹ ਤੋਂ ਥੱਲੇ ਮੰਦਾ ਕਰਮ ਕੋਈ ਨਹੀਂ। ਸਾਧ ਸੰਗਤ ਜੀ, ਪਿਤਾ ਜੀ ਕੀ ਕਹਿੰਦੇ ਹਨ ਕਿ ਸਿੱਖ ਔਰ ਗੁਰੂ ਦਾ ਰਿਸ਼ਤਾ ਸਭ ਤੋਂ ਪਾਕ ਰਿਸ਼ਤਾ ਹੈ। ਇਸ ਪਾਕ ਰਿਸ਼ਤੇ ਦੇ ਵਿੱਚ ਕੋਈ ਮਿਲਾਵਟ ਨਹੀਂ ਹੋਣੀ ਚਾਹੀਦੀ, ਕੋਈ ਮਾਇਆ ਨਹੀਂ ਆਣੀ ਚਾਹੀਦੀ। ਇਸ ਪਾਕ ਰਿਸ਼ਤੇ ਦੇ ਅੱਗੇ ਖੁਦਾ ਵੀ ਆਪਣਾ ਸੀਸ ਝੁਕਾਉਂਦਾ ਹੈ। ਸਾਧ ਸੰਗਤ ਜੀ, ਜਿਸ ਵਕਤ ਇਹ ਮਾਨ ਬਖਸ਼ ਰਹੇ ਹਨ ਗੁਰੂ ਤੇਗ ਬਹਾਦਰ ਸਾਹਿਬ, ਦਸਮੇਸ਼ ਪਿਤਾ ਤਾਂ ਇੱਥੋਂ ਤੱਕ ਕਹਿ ਗਏ, ਖਾਲਸਾ ਮੇਰੋ ਜਿੰਦ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੇ ਪ੍ਰਾਣਾਂ ਦੇ ਪ੍ਰਾਣ ਹਨ, ਖਾਲਸਾ ਮੇਰੀ ਜਾਨ ਦੀ ਜਾਨ ਹੈ। ਸਤਿਗੁਰੂ ਆਪਣੇ ਪਿਆਰੇ ਸਿੱਖ ਨੂੰ ਇਸ ਤਰ੍ਹਾਂ ਰੱਖਦਾ ਹੈ। ਸਾਧ ਸੰਗਤ ਜੀ, ਫੇਰ
ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਸਤੀ ਦਾਸ ਜੀ ਕਿਸ ਤਰ੍ਹਾਂ ਪਰਵਾਨੇ ਵਾਕਨ ਆਪਣੇ ਸਤਿਗੁਰੂ ਦੇ ਉੱਤੇ ਜਲੇ ਹਨ। ਪਿਤਾ ਜੀ ਕਹਿਣ ਲੱਗੇ, ਅੱਜ ਤੱਕ ਕੋਈ ਪਰਵਾਨਾ, ਕੋਈ ਆਸ਼ਕ ਆਪਣੇ ਇਸ਼ਟ ਦੇ ਉੱਤੇ, ਆਪਣੇ ਗੁਰੂ ਦੇ ਉੱਤੇ, ਉਸ ਜਗ ਦੀ ਜੋਤ ਦੇ ਉੱਤੇ ਇਸ ਤਰ੍ਹਾਂ ਨਹੀਂ ਜਲਿਆ, ਖਾਕ ਹੋਇਆ ਜਿਸ ਤਰ੍ਹਾਂ ਭਾਈ ਸਤੀ ਦਾਸ ਜੀ ਹੋਏ। ਫਿਰ ਕਹਿਣ ਲੱਗੇ, ਅਸੀਂ ਕੀ ਦੇਖ ਰਹੇ ਹਾਂ ਕਿ ਜਿਹੜੇ ਉੱਤੇ ਫੁੱਲ ਵਰਸਾ ਰਹੇ ਸਨ, ਹੁਣ ਭੱਜ ਦੌੜ ਲੱਗੀ ਹੋਈ ਹੈ ਉਸ ਪਾਵਨ ਖਾਕ ਨੂੰ ਆਪਣੇ ਮਸਤਕ ਤੇ ਲਾਂ। ਕਿਹੜੀ ਖਾਕ? ਉਸ ਪਰਵਾਨੇ ਦੀ ਖਾਕ, ਪਾਕ ਖਾਕ, ਜਿਸ ਦੇ ਵਿੱਚ ਉਹ ਜਲ ਕੇ ਰਾਖ ਹੋ ਚੁੱਕੇ ਹਨ। ਫਿਰ ਪਿਤਾ ਜੀ ਕਹਿ ਰਹੇ ਹਨ ਕਿ ਕਿਸੇ ਵੀ ਮਹਾਂਪੁਰਸ਼ ਨੇ ਇਸ ਤਰ੍ਹਾਂ ਦੀ ਮਹਾਸਮਾਧੀ ਨਹੀਂ ਲਾਈ ਜਿਸ ਤਰ੍ਹਾਂ ਦੀ ਭਾਈ ਦਿਆਲਾ ਜੀ ਨੇ ਉੱਬਲਦੀ ਦੇਗ ਦੇ ਵਿੱਚ ਮਹਾਸਮਾਧੀ ਲਗਾਈ ਹੈ। ਇਹ ਪਰਵਾਨਿਆਂ ਦੇ ਉੱਤੇ ਆਸ਼ਸ਼ ਕਰ ਰਹੇ ਹਨ ਪਿਤਾ ਜੀ। ਸਾਧ ਸੰਗਤ ਜੀ, ਸਾਹਿਬ ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਫਿਰ ਨਰਾਂ ਤੇ ਕਰ ਰਹੇ ਹਨ, ਨਰਾਂ ਨੂੰ ਪ੍ਰਗਟ ਕਰ ਰਹੇ ਹਨ। ਗੁਰ ਕਿਰਪਾ ਜੇ ਨਰ ਕੋ ਕੀਨੀ ਤਹਿ ਜਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉਂ ਪਾਣੀ ਸੰਗ ਪਾਣੀ। ਕੈਸੀ ਲੀਨਤਾ ਉਸ ਵੇਲੇ ਬਖਸ਼ ਰਹੇ ਹਨ? ਉਹ ਕਿਹੜੀ ਲੀਨਤਾ ਹੈ ਜਿਹੜੀ ਉਸ ਆਨੰਦ ਰੂਪ ਸਤਿਗੁਰੂ ਦੇ ਵਿੱਚ, ਉਸ ਦੁੱਖ ਦੇ ਵਿੱਚ, ਉਸ ਕਸ਼ਟ ਦੇ ਵਿੱਚ, ਜਿੰਨਾ ਕਸ਼ਟ ਵਧੀ ਜਾ ਰਿਹਾ ਹੈ ਉਨਾ ਆਨੰਦ ਵਧੀ ਜਾ ਰਿਹਾ ਹੈ, ਉਸ ਆਨੰਦ ਦੇ ਵਿੱਚ ਉਸ ਲੀਨਤਾ ਦਾ ਸਵਾਦ ਲਿਆ ਜਾ ਰਿਹਾ ਹੈ। ਔਰ ਕਿਹੜੇ ਹਾਲਾਤ ਦੇ ਵਿੱਚ? ਇਹ ਸਾਧ ਸੰਗਤ ਜੀ, ਇਹ ਕ੍ਰਿਸ਼ਮਾ ਹੈ ਉਸ ਗੁਰੂ ਦੀ ਕਿਰਪਾ ਦਾ, ਇਹ ਚਮਤਕਾਰ ਹੈ ਉਸ ਦੀ ਮਿਹਰ ਦਾ। ਪਿਤਾ ਜੀ ਨੇ ਦੋ ਤਿੰਨ ਚੀਜ਼ਾਂ ਫਿਰ ਬੜੀਆਂ ਹੀ ਦੁਰਲੱਭ ਦੱਸੀਆਂ, ਅਨਮੋਲ। ਪਹਿਲੀ, ਸਿੱਖ ਕਦੀ ਸ਼ਕਤੀ ਨੂੰ ਹੱਥ ਨਹੀਂ ਪਾਉਂਦਾ। ਭਾਈ ਮਤੀ ਦਾਸ ਜੀ ਸਾਹਿਬ ਦੇ ਚਰਨਾਂ ਚ ਬੈਠੇ ਹਨ, ਕੈਦ ਦੇ ਵਿੱਚ। ਭਾਈ ਮਤੀ ਦਾਸ ਜੀ ਨੇ ਸਾਹਿਬ ਦੇ ਚਰਨਾਂ ਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਦਾ ਦੁੱਖ ਤੇ ਕਸ਼ਟ ਇੱਥੇ ਇਹ ਦੇ ਰਹੇ ਹਨ, ਇੱਕ ਇਸ਼ਾਰਾ ਕਰ ਦਿਓ, ਆਗਿਆ ਬਖਸ਼ ਦਿਓ, ਮੈਂ ਲਾਹੌਰ ਤੇ ਦਿੱਲੀ ਦੀ ਇੱਟ ਦੀ ਇੱਟ ਖੜਕਾ ਦਾਂਗਾ। ਗੁਰੂ ਤੇਗ ਬਹਾਦਰ ਸਾਹਿਬ ਨੇ ਮਤੀ ਦਾਸ ਜੀ ਵੱਲ ਦੇਖਿਆ, ਕਹਿਣ ਲੱਗੇ, ਮਤੀ ਦਾਸ, ਇਹ ਸ਼ਕਤੀ ਕਿੱਥੋਂ ਪ੍ਰਾਪਤ ਕੀਤੀ? ਮਤੀ ਦਾਸ ਜੀ ਅੱਗੋਂ ਬੇਨਤੀ ਕਰਦੇ ਹਨ ਕਿ ਸੱਚੇ ਪਾਤਸ਼ਾਹ, ਤੁਸੀਂ ਇੱਕ ਦਿਨ ਗੰਡੇਰੀਆਂ ਚੁੱਕ ਕੇ ਸਿੱਟੀਆਂ ਸੀ, ਐਸਾ ਦਿਲ ਦੇ ਵਿੱਚ ਵੈਰਾਗ ਆਇਆ, ਜੀ ਕੀਤਾ ਕਿ ਇਸ ਪ੍ਰੇਮ ਰਸ ਨੂੰ ਚਖਾਂ। ਉਹ ਚੁੱਕੀਆਂ ਹੋਈਆਂ ਗੰਡੇਰੀਆਂ ਚੁੱਕੀਆਂ, ਔਰ ਬੜੇ ਪ੍ਰੇਮ ਨਾਲ ਉਹ ਸੀਤ ਪ੍ਰਸ਼ਾਦ ਛਕੇ, ਦੁਬਾਰਾ ਚੁੱਕੀ, ਇੱਕਦਮ ਐ ਮਹਿਸੂਸ ਹੋਇਆ ਜਿੱਦਾਂ ਕਪਾਟ ਖੁੱਲ ਗਏ ਹਨ, ਇੱਕ ਮਹਾਨ ਸ਼ਕਤੀ ਅੰਦਰ ਪ੍ਰਵੇਸ਼ ਕਰ ਗਈ। ਸਾਹਿਬ ਮੁਸਕਰਾ ਪਏ, ਕਹਿਣ ਲੱਗੇ, ਮਤੀ ਦਾਸ, ਜਿਸ ਨੇ ਗੰਡੇਰੀਆਂ ਚੂਪ ਕੇ ਸਿੱਟੀਆਂ ਸੀ, ਇਹ ਸ਼ਕਤੀ ਉਹਦੇ ਪਾਸ ਨਹੀਂ। ਮਤੀ ਦਾਸ ਜੀ ਹੱਥ ਜੋੜ ਕੇ ਖੜੇ ਹੋ ਗਏ। ਸਾਹਿਬ ਉਸ ਵੇਲੇ ਕੇਸਾਂ ਨੂੰ ਕੰਘਾ ਕਰ ਰਹੇ ਸਨ, ਕੰਘਾ ਦਿਖਾਇਆ ਹੈ, ਇਸ਼ਾਰਾ ਸਮਝ ਗਿਆ ਕਿ ਆਰੇ ਦੇ ਨਾਲ ਚੀਰਿਆ ਜਾਣਾ ਹੈ, ਇਹ ਸ਼ਿਕਾਇਤ ਹੋਈ ਹੈ। ਜਦੋਂ ਹਾਕਮ ਪਾਸ ਸ਼ਿਕਾਇਤ ਹੋਈ ਤੇ ਤਦ ਹੁਕਮ ਹੋਇਆ ਕਿ ਪਹਿਲੀ ਸ਼ਹਾਦਤ ਮਤੀ ਦਾਸ ਦੀ
ਗੁਰੂ ਸਾਹਿਬ ਦੇ ਸਾਹਮਣੇ ਬੜੀ ਖਲਕਚ ਕੀਤੀ ਜਾਏ। ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਦੇ ਦੋ ਭਰਾਤਾ ਬਾਬਾ ਅਟਲ ਜੀ ਕਮਲ ਉਮਰ ਹੈ, ਇੱਕ ਸਾਥੀ ਉਹ ਮਰ ਗਿਆ ਹੈ। ਛੋਟੇ ਜਿਹੇ ਮਿੱਤਰ ਨੂੰ ਜਦੋਂ ਸਵੇਰੇ ਉਹਨੂੰ ਲੈਣ ਵਾਸਤੇ ਗਏ ਹੈ ਖੇਡ ਖੇਡਣ ਵਾਸਤੇ, ਉਹਦੀ ਵਾਰੀ ਸੀ। ਉਸ ਵੇਲੇ ਉਸ ਮਰੇ ਹੋਏ ਬੱਚੇ ਨੂੰ ਰੋਂਦੇ ਹੋਏ ਮਾਤਾ ਪਿਤਾ ਲਿਜਾਣ ਵਾਸਤੇ ਤਿਆਰ ਸਨ। ਉਸ ਦੀ ਉਂਗਲੀ ਫੜ ਕੇ ਉਹਨੂੰ ਅਠਾਤਾ ਹੈ ਕਿ ਆ ਕੇ ਆਪਣੀ ਵਾਰੀ ਦੇ। ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ, ਗੁਰੂ ਹਰ ਰਾਏ ਸਾਹਿਬ ਦੇ ਪੂਜਿਆ ਪਿਤਾ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪੂਜਿਆ ਦਾਦਾ ਜੀ। ਉਹਨਾਂ ਨੇ ਵੀ ਇਸੇ ਤਰ੍ਹਾਂ 24 ਸਾਲ ਦੀ ਅਵਸਥਾ ਹੈ, ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਸਾਰੀ ਸ਼ਕਤੀ ਉਹਨਾਂ ਨੂੰ ਬਖਸ਼ੀ ਹੋਈ, ਉਹਨਾਂ ਨੇ ਵੀ ਇਸੇ ਤਰ੍ਹਾਂ ਜੀਵਤ ਕਰਤਾ। ਪਰ ਗੁਰੂ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਦੋਨੋਂ ਵਕਤ ਪਤਾ ਲੱਗਿਆ ਹੈ ਤੇ ਸਾਧ ਸੰਗਤ ਜੀ ਤੁਸੀਂ ਇਤਿਹਾਸ ਤੋਂ ਵਾਕਫ ਹੋ, ਗੁਰੂ ਨਾਨਕ ਦੇ ਘਰ ਸ਼ਕਤੀ ਦਾ ਇਸਤੇਮਾਲ ਇਜਾਜ਼ਤ ਨਹੀਂ ਹੈ। ਫਿਰ ਬਾਬਾ ਅਟਲ ਜੀ ਨੇ ਕੀ ਕੀਤਾ, ਜਾ ਕੇ ਸਮਾਧੀ ਲਾਈ ਹੈ ਔਰ ਉਸ ਦੇ ਵਿੱਚ ਮਹਾਸਮਾਧੀ ਚਲੇ ਗਏ ਹਨ, ਪ੍ਰਾਣ ਤਿਆਗਤੇ ਹਨ। ਬਾਬਾ ਗੁਰਦਿੱਤਾ ਜੀ ਦਾ ਵੀ ਅਸਥਾਨ ਕੀਰਤਪੁਰ ਸਾਹਿਬ ਬਣਿਆ ਹੋਇਆ, ਜਿੱਥੇ ਜਾ ਕੇ ਉਹਨਾਂ ਨੇ ਸਮਾਧੀ ਲਾਈ ਔਰ ਮਹਾਸਮਾਧੀ ਚਲੇ ਗਏ। ਪਿਤਾ ਜੀ ਕਹਿਣ ਲੱਗੇ, ਕਾਕਾ ਸ਼ਕਤੀ ਤਾਂ ਗੁਰੂ ਦੇ ਚਰਨਾਂ ਚ ਰੁਲਦੀ ਫਿਰਦੀ ਹੈ, ਪਰ ਸ਼ਕਤੀ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਹੈ। ਫਿਰ ਦੂਜੀ ਚੀਜ਼ ਦੱਸੀ, ਬਾਬਾ ਨਰ ਸਿੰਘ ਸਾਹਿਬ ਨੇ ਇਸ ਦੇ ਉੱਤੇ ਪਿਤਾ ਜੀ ਕਹਿਣ ਲੱਗੇ ਕੀ ਫਰਮਾਇਆ ਸੀ ਕਿ ਕੋਈ ਸ਼ਕਤੀ ਇਸਤੇਮਾਲ ਕਰਨਾ, ਕੋਈ ਕਰਾਮਾਤ ਦਿਖਾਣਾ ਇਹ ਸਿੱਖ ਦਾ ਕੰਮ ਨਹੀਂ ਹੈ, ਇਹ ਸਿੱਧਾਂ ਦਾ ਕੰਮ ਹੈ। ਸਿੱਖ ਦੀ ਕਰਨੀ ਹੀ ਸਭ ਤੋਂ ਵੱਡੀ ਕਰਾਮਾਤ ਹੈ। ਸਾਧ ਸੰਗਤ ਜੀ ਫਿਰ ਦੂਜੇ ਕੀ ਹੈ ਕਿ ਭਾਣੇ ਦਾ ਨਸ਼ਾ ਸਰੂਰ ਮਸਤੀ ਲੈਂਦਾ ਹੋਇਆ ਸਿੱਖ, ਭਾਣੇ ਜੇ ਵੱਡ ਹੋਰ ਦਾਤ ਨਾਹੀਂ ਸੱਚ ਆਖ ਸੁਣਾਇਆ। ਗੁਰੂ ਅਰਜਨ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ, ਉਸ ਭਾਣੇ ਚ ਰੰਗਿਆ ਹੋਇਆ ਸਿੱਖ ਕਦੀ ਸ਼ਕਤੀ ਨਹੀਂ ਇਸਤੇਮਾਲ ਕਰਦਾ ਪਰ ਆਪਣੇ ਵਾਸਤੇ ਅਰਦਾਸ ਵੀ ਨਹੀਂ ਕਰਦਾ। ਸਾਧ ਸੰਗਤ ਜੀ, ਸਵਾਰਥੀ ਪ੍ਰੇਮ ਚ ਔਰ ਸੱਚੇ ਪ੍ਰੇਮ ਚ ਜ਼ਮੀਨ ਆਸਮਾਨ ਦਾ ਫਰਕ ਹੈ। ਸਵਾਰਥੀ ਸਿੱਖ ਆਪਣੇ ਸਵਾਰਥ ਵਾਸਤੇ ਬੜੀਆਂ ਅਰਦਾਸਾਂ ਕਰਦਾ ਹੈ, ਪਰ ਜਿਹੜਾ ਪ੍ਰੇਮ ਚ ਰੰਗਿਆ ਹੋਇਆ ਸਿੱਖ ਹੋਏਗਾ, ਜਿਹੜਾ ਉਸ ਦੇ ਭਾਣੇ ਦਾ ਨਸ਼ਾ ਲੈ ਰਿਹਾ ਹੋਏਗਾ, ਉਹ ਸਿੱਖ ਅਰਦਾਸ ਨਹੀਂ ਕਰਦਾ। ਉਦਾਹਰਣਾਂ ਦੀ ਕਮੀ ਨਹੀਂ ਹੈ, ਦੋ ਕੋਮਲ ਸਾਹਿਬਜ਼ਾਦਿਆਂ ਨੂੰ ਲੈ ਲਈ, ਕੱਡੀ ਕੋਮਲ ਉਮਰ ਹੈ, ਪਰ ਉਹਨਾਂ ਨੇ ਉਸ ਵੇਲੇ ਕੋਈ ਸ਼ਕਤੀ ਦਾ ਇਸਤੇਮਾਲ ਕੀਤਾ। ਉਹ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ, ਅਤਿ ਪਿਆਰੇ ਸਾਹਿਬਜ਼ਾਦਿਆਂ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਡਲੇ ਸਾਹਿਬਜ਼ਾਦਿਆਂ ਨੇ ਉਸ ਵੇਲੇ ਕੋਈ ਅਰਦਾਸ ਕੀਤੀ ਹੈ। ਸਾਧ ਸੰਗਤ ਜੀ, ਪਿਤਾ ਜੀ ਇਹ ਸੁਣਾ ਰਹੇ ਸਨ, ਫਿਰ ਕਹਿਣ ਲੱਗੇ, ਇਸ ਦੁੱਖ ਔਰ ਕਸ਼ਟ ਦਾ ਜਿਹਦੇ ਵਿੱਚ ਇਹ ਮਹਾਨ ਸਿੱਖ ਗੁਰੂ ਦੀ ਦਾਤ ਆਪਣੀ ਝੋਲੀ ਚ ਪਵਾ ਰਹੇ ਹਨ, ਸ਼ਹਾਦਤ ਦੀ
جام شہادت. کہن لگے جو جام شہادت دا نشہ سرور تے مستی ہے جو اس دی خماری ہے جے کتے اس گرمکھ نو پچھو جس نو دونوں چیزاں پراپت ہویاں ہوں پراپتگی تے جام شہادت. پھر اپنا ہاتھ چا کر کے کہن لگے اور دعوے نال کہہ سکتا ہے کہ جام شہادت گرو دے چرنا دے وچ اور آ سرور تے نشا پراپتگی دے نشے نالوں بہت اچا ہے. اے بچن سنا رہے ہیں پتا سات سنگ جی کہن لگے جدو ست گرو دے چرنا چ اس دے پانے دے وچ جنا دکھ اور کشت ودی جائے گا آنا ہی گرمکھ دا سکھ دا نشا تے سرور ودی جائے گا. اور اس نشے اور سرور دے وچ اور دکھ تے کشت دا اثر کی ہوندا ہے کہندے جیڑی اودی گرو دے اتے صدق دی جوت ہے او پورے جوبن چ جگمگا رہی ہوئے گی. اے پتا جی دس رہے سن. ساتھ سنگت جی گرو تیگ بہادر صاحب اس ویلے بخشش کی کر رہے ہیں. جو نر دکھ میں دکھ نہیں مانے سکھ سنے اور پہنی جا کے کنچن ماٹی مانے. صاحب او کس تیاگ دی بخشش کر رہے ہیں. اے شبد وچ سب کچھ ظاہر ہے سپشت ہے کس ویراگ دی بخشش کر رہے ہیں کس پریم دی بخشش کر رہے ہیں. ساتھ سنگت جی کس نرمانتا دی بخشش کر رہے ہیں کس اس پانے دی بخشش دی دات دے رہے ہیں. سکھر دا پانا جی دے وچ سکھ منگدا ہی کچھ نہیں کوئی شکتی استعمال نہیں کرتا کوئی ارداس نہیں کرتا. پھر اس لینتا جیڑی لینتا گرو صاحب بخش رہے ہیں گر کرپا جے نرکو کینی تہ جگت پچھانی نانک لین بھیو گوبند سنگھ جو پانی سنگ پانی. کیڑی لینتا اس لینتا دا جیڑی ستگرو دے چرنا چ ہے اس آنند روپ دے چرنا وچ ہے جیڑا اس لینتا دا پھر پرم آنند ہے جیڑا پرم نشا اور پرم سرور ہے پھر اس دی دات بخش رہے ستگرو اے کردا ہے. ساتھ سنگت جی اسی گرو تیگ بہادر صاحب دا دن منا رہے ہیں حالے تاں آپاں او تین گرمکھاں دی جیڑے تین نر صاحب نے پرگٹ کیتے ہیں جیڑے تین گرمکھ پرگٹ کیتے ہیں او بھی اس کور کل جگ دے وچ اس اندھکار کل جگ دے وچ اج اس ویلے تاں انہاں دا ہی کچھ ذکر آیا ہے. شام نو میرے صاحب بہادر صاحب اس مہان شہادت

ਅਸੀਂ ਤੇ ਤੇਰੇ ਵੱਲ ਹੀ ਆ ਰਹੇ ਸਾਂ, ਪਰ ਲੱਗਦਾ ਤੂੰ ਕਿਧਰੇ ਕੰਮ ਚੱਲੇ। ਚੰਗਾ, ਤੂੰ ਆਪਣੇ ਕੰਮ ਜਾ।

ਕਿ ਭਗਤ ਮੇਰੇ ਨਾਲ ਜੁੜੇ ਹੈ, ਆਪਣਾ ਕੰਮ ਭੁੱਲ ਗਏ। ਜੇ ਰਾਜੇ ਦੀ ਮਾਲਿਸ਼ ਕਰਨ ਇਹ ਨਾ ਗਿਆ, ਰਾਜਾ ਇਹਨੂੰ ਸਜ਼ਾ ਦੇਵੇਗਾ। ਤਾਂ ਪਰਮੇਸ਼ਰ ਨੇ ਆਪ ਸਹਿਣ ਨਾਈ

ਉਹ ਤਾਂ ਮਾੜੇ ਪਾਸੇ ਨਹੀਂ ਸੀ ਗਈ, ਉਹ ਤਾਂ ਪਰਮੇਸ਼ਰ ਦਾ ਨਾਮ ਜਪਣ ਗਈ ਸੀ। ਰਾਣੀ ਸੰਗਤ ਵਿੱਚ ਜਾ ਪਹੁੰਚੀ, ਇੱਕ ਗੱਲ ਨੂੰ ਤੇ ਰਾਜੇ ਨੂੰ ਤਸੱਲੀ ਹੋਈ ਕਿ ਰਾਣੀ ਮਾੜੇ ਪਾਸੇ ਨਹੀਂ ਆਈ, ਪਰ ਕਹਿਣ ਲੱਗਾ, ਰਾਣੀ ਨੇ ਮੈਨੂੰ ਦੱਸਿਆ ਕਿਉਂ ਨਹੀਂ?

ਅੱਜ ਰਾਣੀ ਇੱਕ ਖੜਾ ਪਾ ਕੇ ਆਏਗੀ ਤੇ ਮੈਂ ਇਹਦੀ ਚੋਰੀ ਫੜ ਲਾਂਗਾ। ਰਾਜਾ ਅੱਖਾਂ ਬੰਦ ਕਰਕੇ ਲੰਮਾ ਪਿਆ ਸੀ। ਰਾਣੀ ਨੇ ਰੋਜ਼ ਦੀ ਤਰ੍ਹਾਂ ਖੜਾ

ਗੁਰਮਤਿ ਸੰਗੀਤ ਵਿੱਚ ਵਡਹੰਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਲਈ ਵੀ ਕੀਤਾ ਗਿਆ ਹੈ ਅਤੇ ਲੋਕ ਧੁਨਾਂ ਜਿੱਦਾਂ ਘੋੜੀਆਂ ਅਲਾਉਣੀਆਂ ਆਦਿ ਲਈ ਵੀ ਦੇਹ ਘੋੜੀ ਤੇ ਕਾਬੂ ਪਾਉਣ ਲਈ ਸ਼ਬਦ ਨਾਲ ਰਤੇ ਹੋਣਾ ਲਾਜ਼ਮੀ ਹੈ ਕਿਉਂਕਿ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਧਾਰ ਸੱਚ ਸੰਗ੍ਰਹਿ ਹੈ ਸਦ ਸੱਚ ਰਹਿ ਹੈ ਸੱਚਾ ਨਾਮ ਪਿਆਰ ਮੌਤ ਵੇਲੇ ਗਾਏ ਜਾਂਦੇ ਲੋਕ ਗੀਤਾਂ ਦੀ ਲੈ ਅਲਾਉਣੀਆਂ ਉਹ ਵੀ ਇਸੇ ਰਾਗ ਵਿੱਚ ਹਨ ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸ਼ੁੱਧ ਸੁਰ ਲੱਗਦੇ ਹਨ ਆਰੋਹ ਵਿੱਚ ਗੰਧਾਰ ਵਰਜਿਤ ਹੈ ਬਾਦੀ ਪੰਚਮ ਅਤੇ ਸੰਵਾਦੀ ਰਿਸ਼ਵ ਹੈ ਗਾਇਨ ਸਮਾਂ ਹੈ ਦਿਨ ਦਾ ਤੀਜਾ ਪਹਿਰ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਧੰਨ ਸਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਪ੍ਰਸਤੁਤ ਕਰ ਰਹੇ ਹਨ ਭਾਈ ਪ੍ਰਿਥੀਪਾਲ ਸਿੰਘ ਜੀ ਇੰਦੌਰ ਵਾਲੇ ਅਤੇ ਦੂਜਾ ਸ਼ਬਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ ਸਰਵਣ ਕਰੋ ਪਹਿਲਾ ਸ਼ਬਦ ਧੰਨ ਸਵੇਲਾ ਜਿਤ ਦਰਸ਼ਨ ਕਰਨਾ

ਜੋ ਪਹਿਲੇ ਕਾਲ ਵਿਚ ਰਿਸ਼ਦਾ ਰੂਪਕ ਤੇ ਸੁਲਫਾਕ ਵਿਚ ਆਏਗਾ, ਦੂਸਰੀ ਵਾਰੀ ਤਿੰਨ ਤਾਲ ਤੇ ਸੁਲਫਾਕ ਵਿਚ ਆ ਕੇ ਫਿਰ ਇਸਦਾ ਸਥਾਈ ਦੇ ਉੱਤੇ ਮੁਕਾ ਹੋਏਗਾ। ਇਸਦਾ ਇਹ ਵੀ ਲੈ ਜਿਹੜੀ ਹੈ ਇੱਕ ਦੂਸਰੇ ਦੇ ਨਾਲ ਮਿਲਣੀ ਚਾਹੀਦੀ ਹੈ, ਪੜਤਾਲ ਵਿਚ ਇਹ ਇੱਕ ਖਾਸ ਵਿਸ਼ੇਸ਼ਤਾ ਹੁੰਦੀ ਹੈ।

ਪਾਤਸ਼ਾਹੀ ਦਸਵੀਂ ਤ੍ਰਿਪੰਗੀ ਛੰਦ ਸ੍ਰੀ ਅਕਾਲ ਜੀ ਕੀ ਉਸਤਤ ਤ੍ਰਿਪੰਗੀ ਛੰਦ ਖੱਗ ਖੰਡ ਖੰਡ ਖੱਗ ਖੰਡ

ভক্তি বঢ়ালি সরোহে নমো শিল্প ভক্তি বঢ়ালি সরোহে ਇਹ ਸ਼ਸਤਰਾਂ ਦੀ ਪੂਜਾ ਹੈ ਜਿਸ ਵੇਲੇ ਯੋਧੇ ਰਣ ਵਿਚ ਜੂਝਦੇ ਨੇ ਸ਼ਸਤਰ ਨੂੰ ਨਮਸਕਾਰ ਕਰਕੇ ਸ਼ਸਤਰ ਦੀ ਪੂਜਾ ਉਚਾਰਦੇ ਨੇ ਉਹ ਸ਼ਬਦਾਂ ਦਾ ਵਰਣਨ ਹੋ ਰਿਹਾ ਤਲਵਾਰ ਦੇ ਸਾਰੇ ਨਾਂ ਨੇ ਭਗਵਤੀ ਬਡੈਲੀ ਸਰੋਹੀ ਇਹ ਨਾਮ ਹਨ ਤਲਵਾਰ ਦੇ ਸ਼ਸਤਰ ਦੀ ਪੂਜਾ ਹੈ ਗੁਰੂ ਗੋਬਿੰਦ ਸਿੰਘ ਫਰਮਾ ਰਹੇ ਨਮੋ ਸ੍ਰੀ

ਕਿਰਪਾਨ ਖੰਡੋ ਖੜਗ ਅਸ ਕਿਰਪਾਨ ਖੰਡੋ ਖੜਗ ਤੁਕਤ ਤਵਰ ਅਰਤੀ ਅਸ ਕਿਰਪਾਨ ਖੰਡੋ ਖੜਗ ਤੁਕਤ ਤਵਰ ਅਰਤੀ ਸੈਬ ਸਰੋਹੀ ਸਹਿਰੀ ਯਹੀ ਹਮਾਰੇ ਪੀਰ ਸੈਬ ਸਰੋਹੀ ਸਹਿਰੀ ਯਹੀ ਹਮਾਰੇ ਪੀਰ ਤੂੰ ਸਾਥੀ ਤੂੰ ਹੀ ਤਵਰ ਤਲਵਾਰ ਤੀਰ ਤੂੰ ਹੀ ਸਾਥੀ ਤੂੰ ਹੀ ਤਵਰ ਤਲਵਾਰ ਨਾਮ ਤੁਹਾਰੋ ਜੋ ਜਮੇ

0: ਸ਼ਸਤਰ ਦੀ ਕਿਰਪਾ ਨਾਲ ਜੰਗਾਂ ਯੁੱਧਾਂ ਵਿੱਚ ਜਿੱਤ ਪ੍ਰਾਪਤ ਹੋਈ। ਸਾਹਿਬ ਕਹਿੰਦੇ ਤੀਰੋ ਤਫੰਗੋ ਬਡੋ ਰਾਮ ਜੰਗੋ, ਤੀਰ ਤਫੰਗ ਔਰ ਰਾਮ ਜੰਗ, ਪਿਸਤੌਲ ਬੰਦੂਕ ਔਰ ਤੀਰ,
1: ਤੀਰੋ ਤਫੰਗੋ ਬਡੋ ਰਾਮ ਜੰਗੋ,
0: ਧਨਖ ਤਾਰ ਅਣੀ ਕਮੰਦ ਕੋਰੜਾ, ਇਹ ਸ਼ਸਤਰਾਂ ਦੇ ਨਾਮ।
1: ਤੀਰੋ ਤਫੰਗੋ ਬਡੋ ਰਾਮ ਜੰਗੋ,
0: ਤਣਖ ਤਾਰ ਅਣੀਅਰ, ਤਣਖ ਤਾਰ ਅਣੀਅਰ ਕਮੰਦ ਕੋਰੜਾ, ਪੰਜ ਸ਼ਸਤਰ ਪ੍ਰਵਾਨ, ਪੰਜ ਸ਼ਸਤਰ ਪ੍ਰਵਾਨ, ਬਿਨਾ ਕੇਸ
1: ਬਿਨਾ ਸ਼ਸਤ ਕੇ ਸੰਗ ਨਰੰਗ ਭੇਟ ਜਾਨੋ,
0: ਕੇਸ ਰੱਖੇ ਹੋਏ ਹੋਣ ਤੇ ਸ਼ਸਤਰ ਕੋਲ ਨਾ ਹੋਵੇ, ਸਾਹਿਬ ਕਹਿੰਦੇ ਉਹ ਆਦਮੀ ਭੇਡ ਬੱਕਰੀ ਦੀ ਨਿਆਈ।
1: ਬਿਨਾ ਸ਼ਸਤ ਕੇ ਸੰਗ ਨਰੰਗ ਭੇਟ ਜਾਨੋ, ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, ਜਿੱਤੇ ਸ਼ਸਤਰ ਨਾਮ

ਪ੍ਰਤੀਤ ਭੁਜੰਗ ਪ੍ਰਯਾਤ ਛੰਦ ਸ਼ਸਤਰਾਂ ਦੇ ਨਾਮ ਔਰ ਸ਼ਸਤਰਾਂ ਦੀ ਪੂਜਾ ਸਾਹਿਬ ਜੀ ਸੰਗੀਤ ਛੰਦ ਵਿਚ ਗਾ ਕੇ ਦੱਸਦੇ ਆ ਕਹਿੰਦੇ ਸੰਗੀਤ ਭੁਜੰਗ ਪ੍ਰਯਾਤ ਛੰਦ ਆਗਰਦਨ ਤੀਰੰ ਤੁੰਗ ਤੜਾਕੰ ਆਗਰਦਨ ਤੀਰੰ ਤੁੰਗ ਤੜਾਕੰ ਆਗਰਦਨ ਤੀਰੰ ਤੁੰਗ ਤੜਾਕੰ ਆਗਰਦਨ ਤੀਰੰ

ਨਗਾਰੇ ਵੱਜਦੇ ਜੋਧੇ ਗੱਜਦੇ ਤੇ ਸਾਧ ਸਿੰਘ ਜੀ ਜੰਗ ਹੋ ਰਿਹਾ ਸਾਹਿਬ ਕਹਿੰਦੇ ਨਗਰ ਤਨ ਭਾਗਰ ਤਨ ਭਾਗੜ ਤਨ ਭਾਗੇ

0: ਅੰਤਸ ਹੈ ਅਹਿਰਨ ਜਿਉਂ ਸਿਰ ਦੇ ਸਿਰ ਦੀਜੇ ਹਸਤੀ ਸਿਰ ਜਿਉਂ ਅੰਕਸ ਹੈ ਅਹਿਰਨ ਜਿਉਂ ਸਿਰ ਦੇ ਮੰਤਵ ਆਗੇ ਰੱਖ ਕੇ ਉਭੀ ਸੇਵ ਕਰੇ ਸੇਵ ਕਰੋ ਕਰਣਾ ਨਿਤ ਕੀ
1: ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਸੇਵ ਕਰੋ

ਦੀਆਂ ਧਾਰਾਂ ਦੀ ਸੇਵਾ ਵਿੱਚ ਕਿਤਨਾ ਕੁ ਫਰਕ ਹੈ। ਦੁਨੀਆਦਾਰਾਂ ਦੀ ਸੇਵਾ ਕਰੇਗਾ, ਚਾਰ ਪੈਸੇ ਨਸੀਬ ਹੋ ਜਾਣਗੇ। ਗੁਰੂ ਨਾਨਕ ਦੇ ਦਰ ਦੀ ਸੇਵਾ ਕਰੇਗਾ, ਤੇਰਾ ਲੋਕ ਵੀ ਸੁਖੀ ਹੋਵੇਗਾ ਤੇ ਪਰਲੋਕ ਵੀ ਸੁਹੇਲਾ ਹੋ ਜਾਏਗਾ। ਗੁਰੂ ਨਾਨਕ ਦੇ ਦਰ ਤੇ ਆ ਕੇ ਜਿਸਨੇ ਵੀ ਸਿਦਕ ਪਿਆਰ ਭਾਵਨਾ ਦੇ ਨਾਲ ਸੇਵਾ ਕੀਤੀ, ਉਹ ਫਿਰ ਇਸ ਦਰ ਤੋਂ ਖਾਲੀ ਨਹੀਂ ਮੁੜਿਆ। ਇਸ ਦਰ ਤੇ ਕੋਈ

ਮਾਨਤਾ ਦੇ ਨਾਲ ਇਸ ਦਰ ਦੀ ਸੇਵਾ ਜਿਨ੍ਹਾਂ ਨੇ ਕੀਤੀ ਹੈ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਇਸ ਦਰ ਤੋਂ ਕੋਈ ਵੀ ਖਾਲੀ ਨਹੀਂ ਮੁੜਿਆ। ਹਜ਼ੂਰ ਬਾਣੀ ਵਿੱਚ ਵੀ ਬਖਸ਼ਿਸ਼ ਕਰ ਰਹੇ ਹਨ, ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ ਹਰ ਗੁਰ ਸਫਲ।

اور صاحباں کول اتنے سنگت ٹھہراؤن دا کوئی انتظام بھی نہیں سی. بھائی آدم نے سوچیا بھائی کیوں نہ جڑیاں لکڑاں جمع رکھیاں ہن او سنگتاں دی سیوا وچ لا دتیاں جان. تھاں تھاں تے آ کے لکڑاں بال دتیاں سنگتاں نوں نگ بخشی. धन गुरु रामदास पातशाह रात दे समय जदों आए ते थां थां ते लंबू लगे हुए वेखे संगता आले दुआले बैठ के समा सफल कर रही हन. सतगुरु बड़े प्रसन्न हुए आख्या भाई ये सेवा किसने कीती है उसनु बुलाओ. आख्या जी भाई आदम है दोनों दंपति बड़े प्यार दे नाल ਇੱਥੇ ਸੇਵਾ ਕਰਦੇ ਹਨ. ਰੋਜ਼ ਲੰਗਰ ਲਈ ਲੱਕੜਾਂ ਲਿਆਉਂਦੇ ਹਨ ਤੇ ਕੁਝ ਬਚਾ ਕੇ ਘਰ ਰੱਖ ਲੈਂਦੇ ਹਨ. ਅੱਜ ਉਹ ਸਾਰੀਆਂ ਦੀਆਂ ਸਾਰੀਆਂ ਲੱਕੜਾਂ ਲਿਆ ਕੇ ਇੱਥੇ ਆ ਕੇ ਉਹਨਾਂ ਨੇ ਬਾਲੀਆਂ ਤੇ ਸੰਗਤਾਂ ਦੀ ਸਰਦੀ ਦੂਰ ਕੀਤੀ. ਗੁਰੂ ਰਾਮਦਾਸ ਪਾਤਸ਼ਾਹ ਬੜੇ ਪ੍ਰਸੰਨ ਹੋਏ. ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਭਾਈ ਆਦਮ ਨੂੰ ਬੁਲਾਇਆ ਗਿਆ. ਹਜ਼ੂਰ ਨੇ ਬੜੇ ਪਿਆਰ ਦੇ ਨਾਲ ਪੁੱਛਿਆ ਭਾਈ ਆਦਮ ਤੇਰੀ ਸੇਵਾ ਥਾਂ ਪਈ ਹੈ, ਤੇਰੀ ਕਾਲਨਾ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋ ਗਈ ਹੈ, ਮੰਗ ਲੈ ਜੋ ਮੰਗਣਾ ਹੈ. ਭਾਈ ਆਦਮ ਵਡੇਰੀ ਉਮਰ ਹੈ, 50-60 ਸਾਲ ਦੀ ਉਮਰ ਹੈ. ਹੁਣ ਸੰਗਤ ਦੇ ਵਿੱਚ ਬੱਚਾ ਮੰਗਦਿਆਂ ਸ਼ਰਮ ਆ ਰਹੀ ਹੈ. ਹਜ਼ੂਰ ਕਹਿਣ ਲੱਗੇ ਜਾ ਆਪਣੀ ਘਰਵਾਲੀ ਨੂੰ ਵੀ ਲੈ ਆ, ਜੋ ਤੇਰਾ ਸਿਦਕ ਹੈ ਜਿਸ ਪਿਆਰ ਨੂੰ ਮੁੱਖ ਰੱਖ ਕੇ ਤੂੰ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ ਉਹ ਵਸਤੂ ਭਾਈ ਮੰਗ ਲੋ. ਆਪਣੀ ਘਰਵਾਲੀ ਨੂੰ ਲੈ ਆਇਆ. ਇਹਨਾਂ ਦੋਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ ਜੇ ਫਿਰ ਕਾਮਨਾ ਪੁੱਛਦੇ ਹੋ ਤਾਂ ਕਾਮਨਾ ਤਾਂ ਇਹ ਹੈ ਬਈ ਕੋਈ ਘਰ ਵਿੱਚ ਬੂਟਾ ਲੱਗ ਜਾਂਦਾ, ਕੋਈ ਬੱਚਾ ਹੋ ਜਾਂਦਾ ਘਰ ਵਿੱਚ. ਗੁਰੂ ਰਾਮਦਾਸ ਪਾਤਸ਼ਾਹ ਨੇ ਅੰਤਰ ਦ੍ਰਿਸ਼ਟੀ ਨਾਲ ਤੱਕਿਆ ਬਈ ਇਹਨਾਂ ਦੇ ਭਾਗਾਂ ਵਿੱਚ 7 ਜਨਮ ਕੋਈ ਔਲਾਦ ਨਹੀਂ ਲਿਖੀ, ਪਰ ਇਹਨਾਂ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ. ਤਾਂ ਹਜ਼ੂਰ ਬੜੇ ਪ੍ਰਸੰਨਤਾ ਦੇ ਘਰ ਵਿੱਚ ਆ ਕੇ ਕਹਿਣ ਲੱਗੇ ਭਾਈ ਆਦਮ ਤੇਰੇ ਭਾਗਾਂ ਵਿੱਚ ਔਲਾਦ ਤਾਂ ਕੋਈ ਨਹੀਂ ਲਿਖੀ ਤੇ ਤੂੰ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ, ਇਸ ਲਈ ਅਸੀਂ ਆਪਣਾ ਬੱਚਾ ਇੱਕ ਤੇਰੀ ਗੋਦੀ ਪਾਉਂਦੇ ਹਾਂ, ਪਰ ਬੱਚਾ ਹੋਵੇਗਾ ਉਸਦਾ ਨਾਮ ਭਗਤੂ ਰੱਖੀ, ਬੜਾ ਭਗਤੀ ਦਾ ਅਵਤਾਰ ਹੋਵੇਗਾ. ਔਰ ਸਾਧ ਸੰਗਤ ਭਾਈ ਆਦਮ ਜਿਸ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਔਰ ਭਾਈ ਭਗਤੂ ਜੀ ਪੈਦਾ ਹੋਏ ਔਰ ਉਹਨਾਂ ਨੇ ਦਸਮ ਪਾਤਸ਼ਾਹ ਤੱਕ ਆਪਣੀ ਸੇਵਾ ਨਿਭਾਈ. ਇਸੇ ਤਰ੍ਹਾਂ ਅੱਗੋਂ ਜੋ ਔਲਾਦ ਹੁੰਦੀ ਗਈ ਉਹਨਾਂ ਨੇ ਮੁੱਖ ਸੇਵਾ ਜੋ ਗੁਰੂ ਘਰ ਦੀ ਸੀ ਉਹ ਕਰਕੇ ਅਨੇਕਾਂ ਭੁੱਲਿਆਂ ਪਟਕਿਆਂ ਨੂੰ ਗੁਰੂ ਨਾਨਕ ਦੇ ਦਰ ਤੇ ਜੋੜਿਆ. ਆਪ ਹੀ ਨਹੀਂ ਜੁੜੇ, ਅਨੇਕਾਂ ਨੂੰ ਲਿਆ ਕੇ ਜੋੜਿਆ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਪ੍ਰਚਾਰ ਕਰਨ ਲਈ ਨਿਯਤ ਕੀਤਾ. ਉਚਾਰਨ ਕਰੋ ਸ੍ਰੀ ਵਾਹਿਗੁਰੂ. ਅਨੇਕਾਂ ਦਾ ਭਲਾ ਕੀਤਾ ਜਿਸ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ ਉਹ ਫਿਰ ਮੁਰਾਦ ਤੋਂ ਖਾਲੀ ਨਹੀਂ ਗਿਆ, ਜੋ ਉਸਨੇ ਮੰਗਿਆ ਹੈ ਉਹ ਮਿਲਿਆ ਹੈ ਉਸਨੂੰ. ਇਸ ਲਈ ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ, ਆਪੇ ਸੇਵਾ ਲਾਏ ਆਪੇ ਬਖਸ਼ਿਸ਼. ਗੁਰੂ ਨਾਨਕ ਦੇ ਦਰ ਦੀ ਸੇਵਾ ਵੀ ਵੱਡੀਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ ਤੇ ਜਿਨ੍ਹਾਂ ਨੂੰ ਸੇਵਾ ਮਿਲ ਗਈ ਹੈ ਉਹਨਾਂ ਦੀਆਂ ਝੋਲੀਆਂ ਭਰੀਆਂ ਗਈਆਂ. ਜਿਨ੍ਹਾਂ ਨੇ ਕਾਮਨਾ ਦੇ ਨਾਲ ਸੇਵਾ ਕੀਤੀ ਉਹਨਾਂ ਦੀ ਮਨੋਕਾਮਨਾ ਪੂਰਨ ਹੋ ਗਈ ਤੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰ ਦੀ ਨਿਸ਼ਕਾਮਤਾ ਨਾਲ ਸੇਵਾ ਕੀਤੀ ਹੈ ਉਹ ਗੁਰੂ ਨਾਨਕ ਦਾ ਰੂਪ ਹੋ ਗਏ. ਉਚਾਰਨ ਕਰੋ ਸ੍ਰੀ ਵਾਹਿਗੁਰੂ. ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਬਈ ਸੇਵਾ ਕਰਨੀ ਹੈ ਤਾਂ ਗੁਰੂ ਦੀ ਕਰ, ਸੇਵਾ ਕਰਨੀ ਹੈ ਤਾਂ ਆਪਣੇ ਮਾਲਕ ਦੀ ਕਰ. ਤੇਰਾ ਲੋਕ ਵੀ ਸੁਖੀ ਹੋਵੇਗਾ, ਪਰਲੋਕ ਵੀ ਸੁਹੇਲਾ ਹੋਵੇਗਾ.

ਮਹਾਂਪੁਰਖਾਂ ਦੀ ਨਿਸ਼ਾਨੀ ਹੈ। ਆਓ ਸ਼ਹਿਰ ਚ, ਜੇ ਸ਼ਹਿਰ ਦਾ ਨਾਮ ਚੇਤੇ ਆ ਗਿਆ ਨਾਮ ਜਪਣ ਵਾਲਿਆਂ ਦੇ ਦਰਸ਼ਨ ਕਰਕੇ ਹੀ ਸੁਰਤ ਨਿਰੰਕਾਰ ਦੇ ਚਰਨਾਂ ਨਾਲ ਜੁੜ ਜਾਂਦੀ ਹੈ, ਜੀਵ ਜਪਣ ਲੱਗ ਜਾਂਦਾ ਹੈ।

ਜਿਹੜੇ ਨਾਮ ਵਿੱਚ ਜਿਹੜੇ ਸਿਮਰਨ ਵਿੱਚ ਮਨ ਨਹੀਂ ਸੀ ਲੱਗਦਾ, ਅੱਜ ਉਹ ਨਾਮ ਮਿੱਠਾ ਲੱਗਣ ਲੱਗਾ। ਕਦੋਂ? ਜਦੋਂ ਜਪਣ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਗਈ। ਹਜ਼ੂਰ ਦਾ ਬਚਨ ਹੈ,

ਸਾਧੂ ਦੀ ਸੰਗਤ, ਜਪਣ ਵਾਲਿਆਂ ਦੀ ਸੰਗਤ ਵਿੱਚ ਤਨ ਦੀ ਵੀ ਸ਼ੀਤਲਤਾ ਪ੍ਰਾਪਤ ਹੁੰਦੀ ਹੈ, ਮਨ ਦੀ ਵੀ ਸ਼ੀਤਲਤਾ ਪ੍ਰਾਪਤ ਹੁੰਦੀ ਹੈ। ਤਨ ਦੇ ਰੋਗ ਵੀ ਕੱਟੇ ਜਾਂਦੇ ਹਨ, ਮਨ ਦੇ ਰੋਗ ਵੀ ਕੱਟੇ ਜਾਂਦੇ ਹਨ ਜਦੋਂ ਜਪਣ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਜਾਏ। ਇਸੇ ਲਈ ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰਦੇ, ਨਹਿ ਸ਼ੀਤਲੰਗ ਚੰਦਰ ਦੇਵਾ। ਚੰਦਰਮਾ ਬੇਸ਼ੱਕ ਸਾਰੀ ਬਨਸਪਤੀ ਨੂੰ ਰਸ ਬਖਸ਼ਦਾ, ਸ਼ੀਤਲਤਾ ਪ੍ਰਦਾਨ ਕਰਦਾ, ਪਰ ਜੇ ਕਿਸੇ ਦਾ ਮਨ ਵਿਕਾਰਾਂ ਦੀ ਅੱਗ ਵਿੱਚ ਕਲਪ ਰਿਹਾ ਹੋਵੇ, ਸੜ ਰਿਹਾ ਹੋਵੇ, ਚੰਦਰਮੇ ਦੀ ਸ਼ੀਤਲਤਾ ਉੱਥੇ ਨਹੀਂ ਕੰਮ ਕਰ ਸਕਦੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਤਰ੍ਹਾਂ ਹੀ ਬਾਵਨ ਚੰਦਨ ਤਨ ਨੂੰ ਤਾਂ ਸ਼ੀਤਲ ਕਰ ਸਕਦਾ ਹੈ, ਪਰ ਮਨ ਨੂੰ ਸ਼ੀਤਲ ਨਹੀਂ ਕਰ ਸਕਦਾ। ਸਰਦੀ ਦੀ ਰੁੱਤ ਹੈ, ਸਰੀਰ ਨੂੰ ਠੰਡਕ ਮਿਲ ਸਕਦੀ ਹੈ, ਜੇ ਮਨ ਵਿਕਾਰਾਂ ਦੀ ਅੱਗ ਵਿੱਚ ਸੜ ਰਿਹਾ ਉਸਨੂੰ ਸ਼ਾਂਤੀ ਕਿੱਥੇ ਮਿਲੇਗੀ? ਹਜ਼ੂਰ ਕਹਿੰਦੇ ਨੇ, ਨਾਨਕ ਸ਼ੀਤਲੰਗ ਸਾਧ ਸਵਜਨ। ਜਪਣ ਵਾਲਿਆਂ ਦੀ ਸੰਗਤ ਵਿੱਚ ਜਦੋਂ ਤੂੰ ਵੀ ਜਪੇਗਾ ਸਤਨਾਮ ਸ੍ਰੀ ਵਾਹਿਗੁਰੂ, ਆਵੇ ਸਾਹਿਬ ਜਿੱਤ ਤੇਰੀਆਂ ਭਗਤਾਂ ਦਿੱਤੀਆਂ, ਤੇ ਫਿਰ ਕੀ ਹੋਵੇਗਾ? ਮਨ ਕੀ ਕਟੀਏ ਮੈਲ ਸਾ

ਕਹਿਣ ਲੱਗੇ ਹੁਣ ਬਲੀ ਨੂੰ ਗਲਿਓ ਲਾਹਣ ਵਾਸਤੇ ਅਸੀਂ ਕੀ ਕਰਨੇ ਆ, ਆ ਘੁੰਗਣੀਆਂ ਛੋਲਿਆਂ ਦਾ ਪ੍ਰਸ਼ਾਦ ਬਣਾ ਕੇ ਗੁਰਦੁਆਰੇ ਲੈ ਜਾ ਕਿ ਬਲੀ ਸਾਡੇ ਗਲੋਂ ਲੈ ਜਾਏ। ਇਹਦਾ ਭਾਵ ਇਹ ਹੋ ਗਿਆ ਕਿ ਚਨਿਚ ਸਾਡੇ ਗਲੋਂ ਲੱਥਾ ਤੇ ਸੰਗਤ ਦੇ ਗਲ ਪਾ ਦਿੱਤਾ, ਕਿਉਂਕਿ ਅਸੀਂ ਪ੍ਰਸ਼ਾਦ ਬਣਾ ਕੇ ਗੁਰਦੁਆਰੇ ਲੈ ਜਾਂਦੀ। ਨਹੀਂ ਭਾਈ ਜੀ, ਉਸਨੂੰ ਗਲਿਓ ਲਾਹਣਾ ਉਹਦੇ ਵਾਸਤੇ ਘੁੰਗਣੀਆਂ।

ਬਾਰਡਾਂ ਤੇ ਸਭ ਤੋਂ ਪਹਿਲੇ ਖਾਲਸੇ ਨੂੰ ਹੀ ਬਿਠਾਇਆ ਜਾਂਦਾ ਹੈ ਕਿ ਖਾਲਸਾ ਕੀ ਰੱਖਿਆ ਕਰ ਸਕਦਾ ਕਿਸੇ ਹੋਰ ਤੇ ਇਤਨਾ ਮਾਣ ਨਹੀਂ ਕੀਤਾ ਗਿਆ ਖਾਲਸੇ ਨੂੰ ਅੱਗੇ ਬਿਠਾਇਆ ਗਿਆ ਕਿਉਂਕਿ ਖਾਲਸੇ ਦੇ ਵਿਰਸੇ

ਹੋ ਕਿਸ ਕੋਲ ਖੁਮਾਇਆ ਪਰ ਨਾਰੀ ਦੇ ਨੇੜ ਨ ਜਾਵੇ ਹੋ ਕਿਸ ਕੋਲ ਘੁਮਾਇਆ ਪਰ ਦਰਬੇ ਨੂੰ ਹੱਥ ਨ ਲਾਵੇ ਹੋ ਕਿਸ ਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਹੋ ਕਿਸ ਕੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ

ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ ਸਭ ਚੀਨ ਛੱਡ ਪੂਜੀਨ ਕੌਣ ਕਰਮ ਕਮਾਉਂਦੇ।

ਸਾਧ ਸੰਗਤ ਪਉ ਪਾਉ ਕਰ ਸੇਵਕ ਸੇਵਾ ਕਾਰ ਕਮਾਏ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੈ ਭਲਾ ਮਨਾਏ ਸ਼ਬਦ ਸੁਰਤ ਲਿਵਲੀਨ ਹੋਏ ਦਰਗਹਿ ਮਾਣ ਨਿਮਾਣਾ ਪਾਏ

ਹੱਥ ਸਕਤ ਹਨ ਸਾਧ ਸੰਗਤ ਗੁਰਕਾਰ ਕਮਾਵੇ ਪਾਣੀ ਪੱਖਾਂ ਪੀਣਾ ਪੈਰ ਧੋਏ ਚਰਣਾ ਮਤ ਪਾਵੇ ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਰਬਾਬ ਵਜਾਵੇ

ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ ਸਾਧ ਸੰਗਤ ਕਰ ਸੇਲ ਸੁਫਲ ਪਾਇਆ ਤੱਪੜ ਝਾੜ ਵਿਛਾਏ ਧੂੜੀ ਨਾਇਆ ਕੋਰੇ ਮੱਟ ਅਣਾਏ ਨੀਰ ਭਰਾਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਇਸ ਜਗ ਮੇ ਚਾਨਣ, ਹਰ ਇੱਕ ਸਿੱਖ ਦਾ ਧਰਮ ਬਣਦਾ ਹੈ ਕਿ ਗੁਰਬਾਣੀ ਦੀ ਮਹਿਕ ਅਤੇ ਬਾਬੇ ਨਾਨਕ ਦੀ ਮਨੁੱਖੀ ਜੀਵਨ ਦੀ ਫਿਲਾਸਫੀ ਜੋ ਹੈ ਉਹ ਦੂਰ ਦੂਰ ਤੱਕ ਫੈਲਾਏ। ਮਿਸ਼ਨਰੀ ਸੇਵਾ, ਕੀਰਤਨ, ਵਿਆਖਿਆ ਆਦਿ ਸਿਰਫ ਅਸੀਂ ਸਿੱਖ ਸੰਗਤਾਂ ਦੇ ਵਿੱਚ ਹੀ ਕਰ ਰਹੇ ਹਾਂ। ਗੈਰ ਸਿੱਖਾਂ ਵਿੱਚ ਭਾਈ ਸਾਹਿਬ ਜੋ ਕਿ ਹਰਭਜਨ ਸਿੰਘ ਜੀ ਮਹਾਰਾਜ ਤੋਂ ਇਲਾਵਾ ਹੋਰ ਕੋਈ ਸਾਡਾ ਉਪਰਾਲਾ ਇਸ ਮਿਸ਼ਨ ਵਿੱਚ ਨਹੀਂ ਦਿਸਦਾ। ਦਾਸ ਦੀ ਆਪਦੀ ਬਹੁਤ ਥੋੜੀ ਬੁੱਧੀ ਅਨੁਸਾਰ ਕੀਰਤਨ ਰਾਹੀਂ ਕੋਸ਼ਿਸ਼ ਹੈ ਕਿ ਗੁਰਸੰਗੀਤ ਦੀ ਬੇੜੀ ਉੱਤੇ ਸ਼ਿੰਗਾਰ ਕੇ ਤੁਰਕੀ ਬਾਣੀ ਅੰਗਰੇਜ਼ੀ ਵਿਆਖਿਆ ਵਿੱਚ ਪੇਸ਼ ਕੀਤੀ ਜਾਵੇ। ਇਸ ਢੰਗ ਦੀ ਵਰਤੋਂ ਨਾਲ ਇਹ ਵੀ ਤਜਰਬਾ ਹੈ ਕਿ ਜੋ ਸਿੱਖ ਬੱਚੇ ਬੱਚੀਆਂ ਗੁਰਮੁਖੀ ਗੁਰਸਿੱਖੀ ਤੋਂ ਅਧੂਰੇ ਹਨ ਅਤੇ ਗੁਰਦੁਆਰੇ ਆਦਿ ਘੱਟ ਹੀ ਜਾਂਦੇ ਹਨ, ਉਹ ਵੀ ਇਸ ਢੰਗ ਵਿੱਚ ਗੁਰਬਾਣੀ ਪੇਸ਼ ਕੀਤੀ ਹੋਈ ਸੁਣ ਲਈ ਤਿਆਰ ਹਨ। ਸੋ ਅੰਗਰੇਜ਼ੀ ਦੀ ਵਰਤੋਂ ਦੀ ਖਿਮਾ ਬਖਸ਼ੀ।

ਜੋ ਵੀ ਜੀਵ ਸੰਸਾਰ ਤੇ ਆ ਕੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਨ ਔਰ ਮਾਇਆ ਵਿੱਚ ਗਲਤਾਨ ਹੋ ਜਾਂਦੇ ਹਨ, ਤਾਂ ਨਾਮ ਵਿਸਾਰ ਕੀਏ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੇ ਰੋਗ। ਪਰਮੇਸ਼ਵਰ ਦਾ ਨਾਮ ਵਿਸਾਰ ਕੇ ਜੇ ਕੋਈ ਸੁਖ ਮੰਗਦਾ ਹੈ ਆਖਿਆ ਉਸ ਨੂੰ ਤਾਂ ਸੁਪਨੇ ਵਿੱਚ ਵੀ ਕਦੇ ਸੁਖ ਪ੍ਰਾਪਤ ਨਹੀਂ ਹੋ ਸਕਦਾ। ਸਾਧ ਸੰਗਤ ਬੋਲੋ ਸ੍ਰੀ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ, ਬਹੁਤਾ ਬੋਲਣ ਚੱਖੜ ਹੋਏ, ਬਿਨ ਬੋਲੇ ਜਾਣੇ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਣ ਆਖੇ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਗ ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ ਮੋਹ ਚੱਲਿਆ ਲਾਏ, ਦਰਗੈ ਬੈਸਣ ਨਹੀਂ ਜਾਏ। ਆਖਿਆ ਜੋ ਸੰਸਾਰ ਤੇ ਆ ਕੇ ਨਾਮ ਨਹੀਂ ਜਪ ਕੇ ਜਾਂਦਾ, ਉਸ ਪਰਮੇਸ਼ਵਰ ਦੀ ਭਗਤੀ ਕਰਕੇ ਨਹੀਂ ਜਾਂਦਾ, ਉਹ ਤਾਂ ਆਪਣੇ ਮੱਥੇ ਤੇ ਦੋਸ਼ਾਂ ਦੇ ਦਾਗ ਲਾ ਕੇ ਜਾਂਦਾ ਹੈ ਔਰ ਐਸੇ ਦਾਗ ਦੋਸ਼ ਲੱਗੇ ਹੋਏ ਮੱਥੇ ਵਾਲੇ ਨੂੰ, ਪਾਪੀ ਨੂੰ ਫਿਰ ਨਰਕ ਵੀ ਨਹੀਂ ਚੱਲਦੇ। ਸਤਿ ਸੰਗਤ ਬੋਲੋ ਸ੍ਰੀ ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾਂ ਦਾਗ, ਦਾਗ ਦੋਸ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਹੀਂ ਜਾਏ, ਕਰਮ ਮਿਲੇ ਆਖਣ ਤੇਰਾ ਨਾਉ, ਜਿਤ ਲੱਗ ਤਰਣਾ ਹੋਰ ਨਹੀਂ ਥਾਉ, ਜੇ ਕੋ ਡੂਬੇ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਇਹ ਸ਼ਬਦ ਉੱਥੇ ਉਚਾਰਿਆ, ਜਿਵੇਂ ਜਿਵੇਂ ਸਾਹਿਬ ਜੀ ਬਾਣੀ ਪੜ੍ਹਦੇ ਹਨ, ਕੌੜੀ ਦੇ ਤਨ ਦਾ ਦੁੱਖ ਘਟਦਾ ਜਾ ਰਿਹਾ ਹੈ। ਚਰਨ ਪਕੜ ਕੇ ਕਹਿਣ ਲੱਗਾ, ਗਰੀਬ ਨਿਵਾਜ, ਹੁਣ ਆਏ ਹੋ ਤਾਂ ਮੈਨੂੰ ਇਸ ਦੁੱਖ ਤੋਂ ਨਿਵਰਤ ਕਰ ਦਿਓ। ਐਸੇ ਕਰੁਣਾ ਦੇ ਵਿੱਚ ਜਦੋਂ ਅਰਦਾਸ ਕੀਤੀ, ਮਨ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ, ਸਾਹਿਬ ਜੀ ਕਹਿਣ ਲੱਗੇ, ਮਰਦਾਨਿਆ ਜਲ ਲੈ ਕੇ ਆ ਬਈ। ਤੇ ਮਰਦਾਨਾ ਜਲ ਲਿਆਇਆ, ਸਾਹਿਬ ਜੀ ਨੇ ਜਲ ਦੇ ਛੱਟੇ ਕੌੜੀ ਦੇ ਸਰੀਰ ਤੇ ਮਾਰ ਕੇ ਆਖਿਆ, ਜਪ ਭਾਈ ਸ੍ਰੀ ਵਾਹਿਗੁਰੂ, ਜਪ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਜਿਵੇਂ ਕੌੜੀ ਵਾਹਿਗੁਰੂ ਜਪਦਾ, ਵਾਹਿਗੁਰੂ ਜਪਦਾ, ਉਵੇਂ ਉਵੇਂ ਤਨ ਦਾ ਕੋੜ ਨਿਵਰਤ ਹੋ ਰਿਹਾ। ਸਤਿ ਸੰਗਤ ਬੋਲੋ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਸੁਣ ਕੇ ਕੌੜੀ ਦੇ ਤਨ ਦਾ ਕੋੜ ਵੀ ਦੂਰ ਹੋ ਗਿਆ ਤੇ ਅੱਜ ਗੁਰੂ ਨਾਨਕ ਦੇ ਦਰਸ਼ਨ ਕਰਕੇ ਮਨ ਵੀ ਅਰੋਗ ਹੋ ਗਿਆ। ਤਨ ਮਨ ਕਰਕੇ ਜਿਹੜਾ ਰੋਗੀ ਸੀ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਤਨ ਦਾ ਵੀ ਰੋਗ ਚਲਾ ਗਿਆ ਤੇ ਬਾਣੀ ਸੁਣ ਕੇ ਮਨ ਵੀ ਅਰੋਗ ਹੋ ਗਿਆ। ਸਤਿ ਸੰਗਤ ਬੋਲੋ ਸ੍ਰੀ। ਸਾਹਿਬ ਜੀ ਕਹਿਣ ਲੱਗੇ, ਭਾਈ ਹੋਰ ਮੰਗ ਕੀ ਮੰਗਦਾ। ਗਰੀਬ ਨਿਵਾਜ, ਬਹੁਤਾ ਧਨ ਪਾਇਆ ਲੇਕਿਨ ਧਨ ਦੇ ਨਾਲ ਕੋਈ ਸੁੱਖ ਨਾ ਮਿਲਿਆ। ਧਨ ਪਾ ਕੇ ਜੇ ਮਨ ਸੁਖੀ ਹੋ ਜਾਂਦਾ ਤਾਂ ਧਨ ਬਹੁਤ ਸੀ। ਮੈਲ ਮਾੜੀਆਂ ਪਾ ਕੇ ਜੇ ਮਨ ਸੁਖੀ ਹੋ ਜਾਂਦਾ ਤਾਂ ਬਹੁਤ ਮਹਿਲ ਹਨ, ਮਾੜੀਆਂ ਦਿੱਤੀਆਂ ਤੁਸੀਂ ਲੇਕਿਨ ਮਨ ਤਾਂ ਵੀ ਸੁਖੀ ਨਾ ਹੋਇਆ। ਧੀਆਂ ਪੁੱਤਰਾਂ ਨੂੰ ਪਾ ਕੇ ਜੇ ਮਨ ਸੁਖੀ ਹੁੰਦਾ ਤਾਂ ਗਰੀਬ ਨਿਵਾਜ, ਫਿਰ ਜਦੋਂ ਸਰੀਰ ਕੌੜੀ ਹੋ ਗਿਆ ਤਾਂ ਉਹਨਾਂ ਨੇ ਵੀ ਕੱਢ ਦਿੱਤਾ, ਉਹਨਾਂ ਦਾ ਵੀ ਸੁੱਖ ਨਾ ਮਿਲਿਆ। ਸੁੱਖ ਤਾਂ ਤੇਰੇ ਨਾਮ ਵਿੱਚ ਹੈ,
ਸੁਖ ਤਾਂ ਤੇਰੀ ਭਗਤੀ ਵਿੱਚ ਹੈ, ਸੁਖ ਤਾਂ ਅੰਮ੍ਰਿਤ ਵੇਲੇ ਉੱਠ ਕੇ ਜਪਣ ਵਿੱਚ ਹੈ, ਸ੍ਰੀ ਵਾਹਿਗੁਰੂ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪ ਕਿਆ ਕਰਦੇ ਸਨ, ਜੋ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਦਾ ਹੈ ਭਾਈ, ਉਸ ਨੂੰ ਕਦੇ ਕਿਸੇ ਵਸਤ ਦੀ ਕਮੀ ਨਹੀਂ ਰਹਿ ਸਕਦੀ। ਉਹ ਤਨ ਔਰ ਮਨ ਕਰਕੇ ਸਦਾ ਸੁਖੀ ਰਹੇਗਾ ਜੋ ਜਪੇਗਾ ਸ੍ਰੀ ਵਾਹਿਗੁਰੂ। ਹੁਣ ਕੌੜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਕੜ ਕੇ ਕੀ ਅਰਦਾਸ ਕਰ ਰਿਹਾ ਹੈ।

Get

ਛੂਤ ਕਲਹੇ ਨਾ ਕੀੜਿਆਂ ਕਿਉਂ ਚੱਬ ਲੰਘਾਈਏ ਸਾਵਣ ਰਹਿਣ ਭੰਭੀਰੀਆਂ ਕਿਉਂ ਪਾਰ ਵਸਾਈਏ ਕੁੰਜੜੀਆਂ ਵਿਸਾਖ ਵਿੱਚ ਜੋ ਜੂ ਪਰ ਆਈਏ ਬਿਨ ਗੁਰਮੁਖਤ ਨਾ ਹੋਵੇ ਬਿਨ ਗੁਰਮੁਖਤ ਨਾ ਹੋਵੇ।

ਸਾਸ ਗਿਰਾਸ ਭਗਤੀ ਕੀਤੀ ਹੈ, ਸਿਮਰਨ ਕੀਤਾ ਹੈ ਇਸ ਅਸਥਾਨ ਤੇ ਬੈਠ ਕੇ। ਤੇ ਸਤਸੰਗੀਓ, ਇਸ ਅਸਥਾਨ ਦਾ ਚੱਪਾ ਚੱਪਾ

ਜਦੋਂ ਵੀ ਝੋਲੀ ਫਲਾਣੀ ਹੈ ਗੁਰੂ ਗ੍ਰੰਥ ਸਾਹਿਬ ਅੱਗੇ ਬਾਬਾ ਜੀ ਬਖਸ਼ਿਸ਼ ਕਰਦੇ ਸਨ ਵੀ ਸੰਤ ਉਹੀ ਹੈ ਜਿਹੜਾ ਗੁਰੂ ਨਾਲ ਜੋੜਦਾ ਹੈ। ਬਾਬਾ ਜੀ ਨੇ ਸਾਰੀ ਜ਼ਿੰਦਗੀ ਇਹੀ ਉਪਦੇਸ਼ ਕੀਤਾ ਵੀ ਗੁਰੂ ਨਾਲ ਜੁੜਨਾ।

ਜੇ ਤੂੰ ਸੰਗਤ ਵਿੱਚ ਨਹੀਂ ਬੈਠਦਾ, ਕਦੀ ਕਥਾ ਕੀਰਤਨ ਵਿੱਚ ਨਹੀਂ ਜੁੜਦਾ, ਵੀ ਕੀ ਗੱਲ ਹੈ ਜੀ? ਕੀ ਕਰਾਂ, ਘਰ ਦੇ ਕਾਰ ਵਿਹਾਰ ਹੀ ਨਹੀਂ ਮੁੱਕਦੇ। ਕਈ ਵਾਰ ਇੱਥੋਂ ਤੱਕ ਇਹ ਸੰਗਤ ਵਿੱਚ ਆ ਵੀ ਜਾਵੇ ਤੇ ਬੈਠਾ ਸੰਗਤ ਵਿੱਚ ਤੇ ਇਹਦਾ ਮਨ ਘਰ ਦੇ ਕਾਰ ਵਿਹਾਰਾਂ ਵੱਲ ਚਲੇ ਜਾਵੇ।

ਬਾਰ ਘਰ ਦੇ ਕਾਰ ਵਿਹਾਰਾਂ ਵਿੱਚ ਵੀ ਹੁਣ ਮੈਂ ਫਲਾਨਾ ਕੰਮ ਕਰਨਾ ਸੀ, ਹੁਣ ਮੈਂ ਇੱਧਰ ਜਾਣਾ ਸੀ, ਉੱਧਰ ਜਾਣਾ ਸੀ। ਬਾਬਾ ਜੀ ਸਮਝਾਉਂਦੇ ਸਨ ਵੀ ਇਹ ਗੁਰਮੁਖਾ ਜਦੋਂ ਸੰਗਤ ਵਿੱਚ ਬੈਠਣਾ ਹੈ ਤੇ ਆਪਣੇ ਘਰ ਕਾਰ ਵਿਹਾਰ ਦੇ ਕੰਮਾਂ

ਪੁੰਨਿਆਂ ਦਾ ਦਿਨ ਹੈ। ਇੱਕ ਪਰਿਵਾਰ, ਸਾਰਾ ਪਰਿਵਾਰ ਆਪਣੇ ਘਰ ਨੂੰ ਤਾਲਾ ਲਾ ਕੇ ਪੁੰਨਿਆਂ ਦਾ ਦਿਨ ਜਾਣ ਕੇ ਸੇਵਾ ਤੇ ਸਿਮਰਨ ਕਰਨ ਵਾਸਤੇ ਨਾਨਕ ਸਰ ਪੁੱਜਾ ਹੈ। ਰਾਤ ਪਈ, ਕੀ ਹੋਇਆ,

ਜਦੋਂ ਸਮਾਨ ਬਣ ਕੇ ਪੰਡਾ ਬਣ ਕੇ ਚੁੱਕੀਆਂ ਤੇ ਟੁਰਨ ਲੱਗੇ ਨੇ ਤੇ ਕੀ ਤੱਕ ਰਹੇ ਨੇ। ਇੱਕ ਬਾਬਾ ਜਿਸ ਦੇ ਹੱਥ ਵਿੱਚ ਡਾਂਗ ਹੈ ਤੇ ਦਰਵਾਜ਼ੇ ਵਿੱਚ ਖਲੋਤਾ ਹੈ, ਕੋਈ ਕਿੱਧਰ ਜਾ ਰਹੇ ਹੋ, ਰੱਖ ਦਿਓ ਸਮਾਨ। ਤੇ ਇਹਨਾਂ ਚੋਰਾਂ ਨੇ ਸੋਚਿਆ ਵੀ ਇਧਰ ਬਾਬਾ ਖਲੋਤਾ ਹੈ, ਦੂਸਰੇ ਪਾਸਿਓਂ ਕੰਧ ਟੱਪ ਜਾਂਦੇ ਹਨ। ਸਮਾਨ ਚੁੱਕਿਆ ਤੇ ਕੰਧ ਟੁੱਪਣ ਲੱਗੇ ਨੇ। ਕੀ ਹੋਇਆ, ਕੰਧ ਟੱਪਣ ਲੱਗੇ ਨੇ ਤੇ ਇਧਰ ਵੀ ਇਹੀ ਬਾਬਾ ਡਾਂਗ ਲੈ ਕੇ ਖਲੋਤਾ ਹੈ। ਜਿਧਰ ਦੀ ਵੀ ਜਾਣ ਲੱਗਦੇ ਨੇ ਘਰ ਤੋਂ ਬਾਹਰ, ਬਾਬਾ ਡਾਂਗ ਲੈ ਕੇ ਮੂਹਰੇ ਖਲੋ ਜਾਂਦਾ ਹੈ। ਇਹਨਾਂ ਚੋਰਾਂ ਨੇ ਸਮਾਨ ਰੱਖ ਦਿੱਤਾ। ਸਮਾਨ ਰੱਖ ਕੇ ਖਾਲੀ ਹੱਥ ਤੁਰਨ ਲੱਗੇ ਨੇ, ਘਰੋਂ ਬਾਹਰ ਨਿਕਲੇ ਨੇ ਤੇ ਕਿਸੇ ਨੇ ਵੀ ਨਹੀਂ ਰੋਕਿਆ। ਆ ਜਦੋਂ ਕਿਸੇ ਨੇ ਨਾ ਰੋਕਿਆ ਤੇ ਇਹਨਾਂ ਨੇ ਸੋਚਿਆ ਵੀ ਸ਼ਾਇਦ ਹੁਣ ਉਹ ਬਾਬਾ ਚਲਾ ਗਿਆ ਹੈ। ਮਨ ਦੇ ਵਿੱਚ ਲਾਲਚ ਆਇਆ, ਦੁਬਾਰਾ ਘਰ ਦੇ ਅੰਦਰ ਗਏ ਤੇ ਬੰਨਿਆ ਬਣਾਇਆ ਸਮਾਨ ਫਿਰ ਚੁੱਕ ਲਿਆ। ਆ ਜਦੋਂ ਪੰਡਾ ਸਿਰ ਤੇ ਰੱਖ ਕੇ ਘਰੋਂ ਬਾਹਰ ਨਿਕਲਣ ਲੱਗੇ ਨੇ ਤੇ ਕੀ ਤੱਕ ਰਹੇ ਨੇ, ਉਹੀ ਬਾਬਾ ਡਾਂਗ ਲੈ ਕੇ ਦਰਵਾਜ਼ੇ ਦੇ ਵਿਚਕਾਰ ਖਲੋਤਾ ਹੈ। ਓਏ ਭਲਿਓ, ਕਿੱਧਰ ਜਾ ਰਹੇ ਹੋ, ਸਮਾਨ ਲੈ ਕੇ ਰੱਖ ਦੇਵੋ। ਇਹ ਚੋਰ ਬੜੇ ਹੈਰਾਨ ਹੋਏ, ਇਹ ਕੀ ਗੱਲ, ਇਹ ਤੇ ਕੋਈ ਕੌਤਕ ਹੈ, ਖਾਲੀ ਹੱਥ ਤੁਰਦੇ ਹਾਂ, ਕੋਈ ਨਹੀਂ ਰੋਕਦਾ, ਸਮਾਨ ਚੁੱਕਦੇ ਹਾਂ ਤੇ ਬਾਬਾ ਰੋਕਣ ਵਾਸਤੇ ਆ ਜਾਂਦਾ ਹੈ। ਸਾਰਾ ਬੰਨਿਆ ਬਣਾਇਆ ਸਮਾਨ ਘਰ ਦੇ ਵਿੱਚ ਰੱਖ ਦਿੱਤਾ ਤੇ ਖਾਲੀ ਹੱਥ ਤੁਰ ਗਏ ਨੇ, ਕਿਸੇ ਨੇ ਵੀ ਨਹੀਂ ਰੋਕਿਆ। ਆਪਣੇ ਘਰ ਜਾ ਕੇ ਸੁੱਤੇ ਤੇ ਸਾਰੀ ਰਾਤ ਨੀਂਦਰ ਨਹੀਂ ਜੇ ਪਈ, ਸੁਪਨੇ ਦੇ ਭੈ ਆਉਂਦਾ ਰਿਹਾ, ਸੁਪਨੇ ਦੇ ਵਿੱਚ ਵੀ ਡਰ ਆਉਂਦਾ ਰਿਹਾ। ਆ ਸਵੇਰ ਹੋਈ ਨਾ ਤੇ ਇਹ ਦੋਨੋਂ ਚੋਰ ਇਸ ਘਰ ਦੇ ਵਿੱਚ ਪੁੱਜੇ ਨੇ ਸਵੇਰੇ, ਤੇ ਇਧਰੋਂ ਇਹ ਪਰਿਵਾਰ ਵੀ ਨਾਨਕਸਰ ਤੋਂ ਆ ਗਿਆ ਹੈ। ਆ ਕੀ ਤੱਕ ਰਹੇ ਨੇ, ਘਰ ਦੇ ਦਰਵਾਜ਼ੇ ਖੁੱਲੇ ਨੇ ਤੇ ਘਰ ਦਾ ਸਾਰਾ ਸਮਾਨ ਪੰਡਾਂ ਦੇ ਵਿੱਚ ਬੰਨਿਆ ਪਿਆ ਹੈ। ਪੰਡਾਂ ਖੋਲ ਕੇ ਦੇਖੀਆਂ ਤੇ ਚੁੱਕਿਆ ਕਿਸੇ ਨੇ ਨਹੀਂ, ਘਰ ਦੀ ਕੋਈ ਵੀ ਚੀਜ਼ ਗੁਆਚੀ ਨਹੀਂ, ਕੋਈ ਲੈ ਕੇ ਨਹੀਂ ਗਿਆ ਤੇ ਪੰਡਾਂ ਬੰਨੀਆਂ ਪਈਆਂ। ਬੜੇ ਹੈਰਾਨ ਹੋਏ,

ਤੇ ਇੱਕ ਨੇ ਵਿੱਚੋਂ ਪੁੱਛਿਆ, ਚੋਰੀ ਕਰਨ ਵਾਸਤੇ ਆਏ ਸੀ ਤੇ ਸਮਾਨ? ਸਾਰੀ ਗੱਲ ਦੱਸੀ। ਘਰ ਦਾ ਸਮਾਨ ਲਾਲਚ ਵਿੱਚ ਆ ਕੇ ਅਸੀਂ ਸਾਰਾ ਬੰਨ ਲਿਆ। ਜਦੋਂ ਚੁੱਕ ਕੇ ਟੁਰਨ ਲੱਗਦੇ ਤੇ ਇੱਕ ਡਾਂਗ ਵਾਲਾ ਬਾਬਾ ਸਾਨੂੰ ਰੋਕ ਲੈਂਦਾ। ਜਦੋਂ ਵੀ ਸਮਾਨ ਚੁੱਕ ਕੇ ਟੁਰੇ ਹਾਂ ਤੇ ਡਾਂਗ ਵਾਲਾ ਬਾਬਾ ਮੂਹਰੇ ਆ ਜਾਂਦਾ। ਘਰ ਵਾਲੇ ਬੜੇ ਹੈਰਾਨ ਹੋਏ। ਸਾਰਾ ਪਰਿਵਾਰ ਨਾਨਕ ਸਰ ਗਿਆ ਤੇ ਕੌਣ ਇਹਨਾਂ ਨੂੰ ਰੋਕਦਾ ਸੀ? ਅਜੇ ਇੰਨੀਆਂ ਗੱਲਾਂ ਹੀ ਹੋ ਰਹੀਆਂ ਨੇ। ਆਪਾਂ ਤੱਕਿਆ ਹੈ ਨਾ, ਜਿੰਨੇ ਵੀ ਨਾਨਕ ਸਰ ਦੇ ਸੰਗੀ ਨੇ ਸਾਰਿਆਂ ਦੇ ਘਰਾਂ ਵਿੱਚ ਬਾਬਾ ਜੀ ਦੇ ਸਰੂਪ

ਅੱਗੇ ਆਹੀ ਬਾਬਾ ਸਾਨੂੰ ਰਾਤੀ ਰੋਕਦਾ ਸੀ। ਆ ਜਦੋਂ ਘਰ ਵਾਲਿਆਂ ਨੇ ਆਂਢ ਗੁਆਂਢ ਮਹੱਲੇ ਵਾਲਿਆਂ ਨੇ ਇਹ ਸੁਣਿਆ, ਆਖਣ ਲੱਗੇ ਧੰਨ ਹੈ ਬਾਬਾ ਆਨੰਦ ਸਿੰਘ ਜੀ, ਬਲਿਹਾਰ ਤੇਰੀ ਸੇਵਾ ਦੇ, ਬਲਿਹਾਰ ਤੇਰੇ ਸਿਮਰਨ ਦੇ। ਤੂੰ ਘਰਾਂ ਦੀ ਰਾਖੀ ਵੀ ਕਰਦਾ ਹੈ, ਤੂੰ ਕਿੱਡੀਆਂ ਬਖਸ਼ਾਂ ਕਰਦੇ ਹਾਂ। ਚੋਰਾਂ ਨੂੰ ਆਖਿਆ ਭਲਿਓ, ਇਹ ਤੇ ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਹਨ, ਜੇ ਭੁੱਲਾਂ ਬਖਸ਼ਾਉਣੀਆਂ ਨੇ ਤੇ ਨਾਨਕਸਰ ਜਾ ਕੇ ਇਹਨਾਂ ਦੇ ਅੱਗੇ ਝੋਲੀ ਵਛਾ।

ਕਦੀ ਵੀ ਮਨ ਨਹੀਂ ਜੇ ਡਲਾਣਾ, ਕਦੀ ਵੀ ਆਪਣੇ ਮਨ ਨੂੰ ਨਹੀਂ ਜੇ ਹਿਲਾਣਾ, ਅਡੋਲ ਸੰਗਤ ਵਿੱਚ ਬੈਠਣਾ ਹੈ। ਆ ਜਦ ਸੰਗਤ ਵਿੱਚ ਬੈਠੇ ਹੋਈਏ ਨਾ, ਸਾਡੇ ਘਰਾਂ ਦਾ ਫਿਕਰ ਗੁਰੂ ਨਾਨਕ ਨੂੰ ਹੋ ਜਾਂਦਾ ਹੈ। ਸਾਡੇ ਘਰ ਨੂੰ ਕਿਹਨੇ ਸਾਂਭਣਾ ਹੈ, ਇਸ ਗੱਲ ਦਾ ਫਿਕਰ ਗੁਰੂ ਨਾਨਕ ਕਰਦੇ ਨੇ, ਇਸ ਗੱਲ ਦੀ ਜ਼ਿੰਮੇਵਾਰੀ ਗੁਰੂ ਨਾਨਕ ਨਿਭਾਉਂਦੇ ਨੇ। ਆ ਦੇਖੋ, ਉਸ ਬਾਬਾ ਨਾਨਕ ਨੇ ਘਰ ਦੀ ਜ਼ਿੰਮੇਵਾਰੀ ਬਾਬਾ ਨੰਦ ਸਿੰਘ ਜੀ ਦੀ ਲਾ ਦਿੱਤੀ, ਪਰਿਵਾਰ ਸੰਗਤ ਵਿੱਚ ਤੇ ਘਰ ਦੀ ਰਾਖੀ ਬਾਬਾ ਨੰਦ ਸਿੰਘ ਜੀ ਕਰਦੇ ਨੇ। ਇਸ ਲਈ ਆਓ ਮਨ ਵਿਰਥੀਆਂ ਜੋੜੀਏ, ਐ ਗੁਰਸਿੱਖਾ ਪੂਰਨ ਸੰਤ ਤੈਨੂੰ ਮਿਲ ਜਾਣ, ਪੂਰਨ ਮਹਾਂਪੁਰਸ਼ ਜ਼ਿੰਦਗੀ ਵਿੱਚ ਮਿਲ ਜਾਣ।

ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ, ਉਦੋਂ ਥੱਲੇ ਸੰਗਤ ਤੇ ਬਾਬਾ ਜੀ ਆਪ ਸੰਗਤ ਵਿੱਚ ਟੋਆ ਪੁੱਟ ਕੇ ਵੈਸਦੇ। ਰੱਤੀ ਜਿੰਨਾ ਵੀ ਮਨ ਵਿੱਚ ਹੰਕਾਰ ਨੇ, ਥੋੜਾ ਜਿੰਨਾ ਵੀ ਮੋਹ ਨੇ, ਬਸ ਪਿਆਰ ਗੁਰੂ ਨਾਲ, ਸਤਿਕਾਰ ਗੁਰੂ ਦਾ, ਮਹਿਮਾ ਗੁਰੂ ਦੀ, ਤੇ ਹਰ ਵੇਲੇ ਇਹ ਗੁਰ

ਪਾਤਸ਼ਾਹੀਆਂ ਨੇ ਇਸ ਸਿੱਖੀ ਨੂੰ ਉਸਾਰਿਆ, ਸੁੰਦਰ ਮਹਿਲ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਖਾਲਸਾ ਕਰਕੇ ਇੱਕ ਸ਼ੁਭ ਉਪਦੇਸ਼ ਦਿੱਤਾ, ਐ ਦੁਨੀਆਂ ਦੇ ਲੋਕੋ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੰਦੇ ਹੋ, ਇੱਥੇ ਕਿਸੇ ਨੂੰ ਨਫ਼ਰਤ ਨਹੀਂ, ਕੋਈ

ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਐ ਇੱਕ ਧਰਤੀ ਦੀ ਉਪਜ ਖਾਣ ਵਾਲਿਓ, ਇੱਕ ਚੰਦ ਤੇ ਸੂਰਜ ਦੀ ਰੋਸ਼ਨੀ ਮਾਣਨ ਵਾਲਿਓ, ਇੱਕ ਆਬੋ ਹਵਾ ਜਲ ਛੱਕ ਕੇ ਜੀਉਣ ਵਾਲਿਓ, ਕਿਉਂ ਲੜਦੇ ਹੋ, ਕਿਉਂ ਆਪਸੀ ਮਤ ਭੇਦ ਸਮਝਦੇ ਹੋ, ਕਿਉਂ ਊਚ ਨੀਚ ਦੇ ਭੇਦ ਬਣਾ ਕੇ ਆਪਣੇ ਵਿੱਚ ਦੀਵਾਰਾਂ ਖੜੀਆਂ ਕਰੀ ਬੈਠੇ ਹੋ। ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਇਹ ਸ਼ੁਭ ਉਪਦੇਸ਼ ਦਿੱਤਾ ਤੇ ਫਿਰ ਖਾਲਸਾ ਪੰਥ ਦੀ ਸਾਜਨਾ ਕੀਤੀ ਔਰ ਉਹ ਖਾਲਸਾ ਸੰਤ ਸਿਪਾਹੀ ਬਣਾਇਆ ਜਿਨ੍ਹਾਂ ਦਾ ਜੀਵਨ ਹੈ ਪੈ ਕਾਹੂ ਕੋ ਦੇਤਨੈ ਨੈ ਪੈ ਮਾਨ ਧਿਆਨ। ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਪਰਚਾ ਸ਼ਬਦ ਦਾ ਤੇ ਦਰਸ਼ਨ ਖਾਲਸੇ ਦਾ ਕਿਹਾ, ਬਈ ਜੋ ਖਾਲਸੇ ਦਾ ਦਰਸ਼ਨ ਕਰੇਗਾ ਉਹਨਾਂ ਖਾਲਸਿਆਂ ਵਿੱਚੋਂ ਮੇਰਾ ਦੀਦਾਰ ਹੋਵੇਗਾ। ਇਸ ਲਈ ਸੰਸਾਰ ਤੋਂ ਬਾਜੀ ਉਹੀ ਜਿੱਤ ਕੇ ਜਾਏਗਾ ਬਈ ਜਿਨ੍ਹਾਂ ਨੇ